0: The time is 8 p.m. You are listening to Fairchild Radio CHKF FM 94.7, a multicultural radio station in Calgary.
1: Whenever you want it, wherever you are, at the palm of your hands, listen to FM 94.7 anywhere with the Fairchild Radio app, available now for free on your device's player or app store. Connecting you to the community anytime, anywhere.
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
3: ਸਹੀ ਭਾਈਚਾਰਾ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੰਦਾ ਹੈ ਨਾਰਥ ਈਸਟ ਕੈਲਗਰੀ ਦੇ ਹਕਸਲੇ ਵਿੱਚ ਹਰ ਚੀਜ਼ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ ਪਾਰਕਾਂ ਤੇ ਰਸਤਿਆਂ ਤੋਂ ਲੈ ਕੇ ਨੇੜਲੇ ਸਕੂਲਾਂ ਸ਼ਾਪਿੰਗ ਅਤੇ ਪੂਰੇ ਸ਼ਹਿਰ ਤੱਕ ਪਹੁੰਚ ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪਰਿਵਾਰ ਆਪਸ ਵਿੱਚ ਜੁੜੇ ਰਹਿ ਸਕਦੇ ਨੇ ਆਪਣੀ ਰੋਜ਼ਾਨਾ ਦੀ ਰੁਟੀਨ ਬਣਾ ਸਕਦੇ ਨੇ ਅਤੇ ਸ਼ੁਰੂ ਤੋਂ ਹੀ ਘਰ ਵਰਗਾ ਮਹਿਸੂਸ ਕਰ ਸਕਦੇ ਨੇ ਸਿਰਫ ਇੱਕ ਨਵਾਂ ਭਾਈਚਾਰਾ ਹੀ ਨਹੀਂ ਤੁਹਾਡੇ ਭਵਿੱਖ ਨੂੰ ਉਸਾਰਨ ਦੀ ਇੱਕ ਜਗ੍ਹਾ ਹਕਸਲੇ ਦੀ ਖੋਜ ਕਰੋ ਜਿੱਥੇ ਜੀਵਨ ਸਹੀ ਜਗ੍ਹਾ ਸਥਿਤ ਹੈ genesisland.com ਤੇ ਜਾਓ
4: Calgary's oldest, biggest and only South Asian radio station, Sabarang Radio 94.7 FM.
5: Monday, Tuesday, Thursday, Friday 7 to 8 p.m. Sundays 1 to 5 p.m.
4: Visit sabarang.ca.
0: The following program speaks to the South Asian community. Uniting the world for your listening pleasure at Fairchild Radio, the multicultural spirit of Calgary. CHKF 94.7 FM
6: ਅੱਜ ਫੇਰ ਨਹੀਂ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ

0: 60983 ਦੀ। ਥੈਂਕ ਯੂ।
1: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
2: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
4: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
5: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
4: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
5: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ।
4: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6666, 403-461-6161।
6: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
3: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
2: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ, ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
3: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
2: ਦੂਜੀ ਲੋਕੇਸ਼ਨ 117-7771-80 ਐਵੇਨਿਊ,
3: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
2: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
3: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
2: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
3: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
2: 403-835-2222।

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ

0: ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ ਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
1: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
2: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
2: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
3: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
2: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
3: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
2: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
3: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
2: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
3: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
5: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
6: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
5: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
6: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
5: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-6 403-461-6161
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
3: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
2: ਤਾਜ਼ੀਆਂ ਸਬਜ਼ੀਆਂ

0: ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835 ਬਾਏ ਬਾਏ ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
1: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ ਦਿਨ ਬੁੱਧਵਾਰ ਮਈ ਮਹੀਨੇ ਦੀ 6 ਤਰੀਕ ਸਨ 2026 ਹੁਣ ਤੋਂ ਲੈ ਕੇ 10 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਨਾਲ ਮੁੱਦਿਆਂ 'ਤੇ ਵਿਚਾਰ ਚਰਚਾ ਹੋਵੇਗੀ ਇਸ ਤੋਂ ਪਹਿਲਾਂ ਕਿ ਗੱਲਬਾਤ ਉਹਨਾਂ ਨਾਲ ਸ਼ੁਰੂ ਕਰੀਏ ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰ ਲਈਏ ਇਸ ਵਕਤ 16-17 ਡਿਗਰੀ ਸੈਲਸੀਅਸ ਦੇ ਆਸ ਪਾਸ ਟੈਂਪਰੇਚਰ ਹੈ ਹਲਕੀ ਫੁਲਕੀ ਬਾਰਿਸ਼ ਦਾ ਇਮਕਾਨ ਇਸ ਵੇਲੇ ਬਣਿਆ ਹੋਇਆ ਕੈਲਗਰੀ ਸ਼ਹਿਰ ਦੇ ਵਿੱਚ ਕੱਲ੍ਹ ਨੂੰ ਦਿਨ ਵੇਲੇ ਮੌਸਮ ਠੀਕ ਰਹਿਣ ਦੀ ਸੰਭਾਵਨਾ ਵੈਸੇ ਤਾਂ 21 ਡਿਗਰੀ ਸੈਲਸੀਅਸ ਅਤੇ ਸ਼ਾਮ ਨੂੰ ਹਲਕੀ ਫੁਲਕੀ ਬਾਰਿਸ਼ ਹੋ ਸਕਦੀ ਹੈ ਇਸੇ ਤਰ੍ਹਾਂ ਸ਼ੁੱਕਰਵਾਰ ਨੂੰ ਵੀ 21 ਅਤੇ ਸ਼ਨਿਚਰਵਾਰ ਨੂੰ ਜਿਸ ਦਿਨ ਨਗਰ ਕੀਰਤਨ ਹੈ ਜੀ ਉਸ ਦਿਨ ਪਹਿਲਾਂ ਬਾਰਿਸ਼ ਦੱਸੀ ਜਾ ਰਹੀ ਸੀ ਹੁਣ ਮੌਸਮ ਠੀਕ ਦੱਸਿਆ ਜਾ ਰਿਹਾ ਬਦਲਵਾਈ ਵਗੈਰਾ ਵੈਸੇ ਰਹੇਗੀ ਤੁਸੀਂ ਆਪਣਾ ਇੰਤਜ਼ਾਮ ਕਰਕੇ ਆਉਣਾ ਜੀ ਰੇਡੀਓ ਸਰਸੰਗਮ ਤੇ 94.7 FM ਤੇ ਅਸੀਂ ਦੱਸਦੇ ਹਾਂ ਕਿ ਸਾਡੇ ਜਿਹੜੇ ਸੋਸ਼ਲ ਮੀਡੀਆ ਚੈਨਲਸ ਹੋਣਗੇ ਉਹਨਾਂ ਤੇ ਇੱਕ ਵਾਰ ਫੇਰ ਜਿਹੜੇ ਘਰ ਵਿੱਚ ਬੈਠੀ ਹੋਈ ਸੰਗਤ ਜਾਂ ਦੂਰ ਦੁਰਾਡੇ ਜਾਂ ਹੋਰਨਾਂ ਸ਼ਹਿਰਾਂ ਦੀ ਸੰਗਤ ਉਹਨਾਂ ਵਾਸਤੇ ਨਗਰ ਕੀਰਤਨ ਦੇ ਸਿੱਧੇ ਪ੍ਰਸਾਰਣ ਜਿਹੜੇ ਨੇ ਸਾਡੇ ਸੋਸ਼ਲ ਮੀਡੀਆ ਚੈਨਲਸ ਤੇ ਯੂਟਿਊਬ ਤੇ ਖਾਸ ਤੌਰ ਤੇ ਤੁਸੀਂ ਦੇਖ ਸਕੋਗੇ ਸੋ ਇਹ ਲਾਈਵ ਪ੍ਰੋਗਰਾਮ ਅਸੀਂ ਹਰ ਸਾਲ ਕਰਦੇ ਹਾਂ ਸਾਂਝਾ ਟੀਵੀ ਦੇ ਸਹਿਯੋਗ ਦੇ ਨਾਲ ਸੋ ਦੇਸ਼ ਵਿਦੇਸ਼ ਦੂਰ ਪਾਰੇ ਦੀਆਂ ਸੰਗਤਾਂ ਇਹਨਾਂ ਦਾ ਆਨੰਦ ਮਾਣ ਸਕਣਗੀਆਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਕੁਛ ਪਲਾਂ ਦੇ ਵਿੱਚ ਉਹ ਗੱਲਬਾਤ ਅਸੀਂ ਸ਼ੁਰੂ ਕਰਨੀ ਹੈ ਅਤੇ ਉਹਨਾਂ ਖਬਰਾਂ 'ਤੇ ਚਰਚਾ ਕਰਾਂਗੇ ਜੋ ਬਹੁਤ ਅਹਿਮ ਨੇ ਅਤੇ ਖਾਸ ਨੇ ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਮਾਨਸੋਰਾ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਅਗਰ ਤੁਸੀਂ ਵਧੀਆ ਰੇਟ ਲੈਣੇ ਨੇ ਤੇ ਸੰਪਰਕ ਕਰ ਲਓ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਨਾਲ ਬਲਕਿ ਅਲਬਰਟਾ ਵਿੱਚ ਬੈਸਟ ਰੇਟ ਦੇਣ ਦਾ ਉਹ ਦਾਅਵਾ ਕਰਦੇ ਨੇ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਫੋਨ ਨੰਬਰ 587-832-1208 587-832-1208 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਡੀਜ਼ ਦੀ ਅਤੇ ਗੌਰਵ ਸ਼ਰਮਾ ਹੋਰੀ ਉੱਥੇ ਸੇਲਸ ਪਰਸਨ ਨੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ 403-903-5757 403-903-6757 ਪੰਜਾਬ ਇੰਸ਼ੋਰੈਂਸ ਅਤੇ ਲਾਇਸੈਂਸਡ ਇੰਸ਼ੋਰੈਂਸ ਐਡਵਾਈਜ਼ਰ ਬ੍ਰੋਕਰ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਲਾਈਫ ਇੰਸ਼ੋਰੈਂਸ ਅਤੇ ਸੁਪਰਵਿਜ਼ਰ ਇੰਸ਼ੋਰੈਂਸ ਦੇ ਸਪੈਸ਼ਲਿਸਟ ਨੇ ਉਹਨਾਂ ਨਾਲ ਫੋਨ 'ਤੇ ਗੱਲਬਾਤ ਕਰ ਲਓ ਭਰੋਸੇਯੋਗ ਸੇਵਾਵਾਂ ਲਈ 403-404-3500 YYC ਹੋਮ ਕੇਅਰ ਵੀਰਪਾਲ ਕੌਰ ਰਟਹੋਰਾ ਦੀ ਕੰਪਨੀ ਜਿਹੜੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਤੁਸੀਂ ਸੰਪਰਕ ਕਰ ਲਓ 825-760-9983 825-760-9383 ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਜੋ ਕਿ 24 ਘੰਟੇ 7 ਦਿਨ ਖੁੱਲ੍ਹਦਾ ਹੈ ਜੀ ਇਹਨਾਂ ਵੱਲੋਂ ਮਦਰ ਇੰਡੀਆ ਰੈਸਟੋਰੈਂਟ ਜਿਹੜਾ ਹੈ ਜੀ ਉਹ ਸਟਾਰਟ ਕੀਤਾ ਗਿਆ ਅਤੇ ਜਿੱਥੇ ਜਿਹਦੇ ਬਾਰੇ ਅਸੀਂ ਆਉਣ ਵਾਲੇ ਪ੍ਰੋਗਰਾਮ

0: ਪ੍ਰੋਗਰਾਮਾਂ ਦੇ ਵਿੱਚ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਦੇ ਰਵਾਂਗੇ। ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ 24 ਘੰਟੇ 7 ਦਿਨ ਖੁੱਲਣ ਵਾਲਾ ਦੇਸੀ ਗੋਏ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਜੀ। 403-462-8 ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਦੇ ਵਿੱਚ ਹੈ ਜੀ ਪਿਕਸਲ ਫੋਟੋ ਸਟੂਡੀਓ, ਜਿੱਥੋਂ ਤੁਸੀਂ ਸਿਰਫ $7 ਦੇ ਵਿੱਚ 2 ਪਾਸਪੋਰਟ ਫੋਟੋਆਂ ਬਣਾ ਸਕਦੇ ਹੋ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ, ਫੋਨ ਨੰਬਰ ਹੈ 403-947-0060। ਰੇਡੀਓ ਸਰਸੰਗਮ 94.7 FM ਤੇ ਜੀ ਹਾਜ਼ਰ ਨੇ ਪੰਜਾਬ ਤੋਂ ਜਤਿੰਦਰ ਪੰਨੂ ਜੀ। ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ
1: ਜੀ ਸ਼ੁਕਰੀਆ ਕੁਲਦੀਪ ਜੀ, ਸਤਿ ਸ੍ਰੀ ਅਕਾਲ।
0: ਪੰਨੂ ਸਾਹਿਬ, ਇੱਕ ਪਾਸੇ ਤਾਂ ਭਗਵੰਤ ਮਾਨ ਦੀ ਪਹਿਲਾਂ ਤੋਂ ਉਲੀਕੀ ਹੋਈ ਸ਼ੁਕਰਾਨਾ ਯਾਤਰਾ ਚੱਲ ਰਹੀ ਹੈ, ਉਧਰੋਂ ਬੜੇ ਦੋ ਸੈਂਸਿਟਿਵ ਜਗ੍ਹਾ ਤੇ ਧਮਾਕੇ ਹੋਏ ਨੇ ਜੀ ਪੰਜਾਬ ਦੇ ਵਿੱਚ। ਰਾਜਨੀਤੀ ਗਰਮ ਹੈ ਇਸ ਮਾਮਲੇ ਤੇ, ਭਗਵੰਤ ਮਾਨ ਕੁਛ ਕਹਿ ਰਹੇ ਨੇ, DGP ਕੁਛ ਕਹਿ ਰਹੇ ਨੇ, ਇਹ ਸਾਰੇ ਕਿੱਸੇ ਦਾ ਜਿਹੜਾ ਸਾਨੂੰ ਹਾਲ ਸੁਣਾਓ ਜੀ।
1: ਦੇਖੋ ਜੀ, ਪਹਿਲੀ ਗੱਲ ਤਾਂ ਇਹ ਕਿ ਇਹਨਾਂ ਦੀ ਅੱਜ ਸ਼ੁਕਰਾਨਾ ਹੀ ਜਾਂਦਾ, ਸ਼ੁਕਰਾਨਾ ਇਸ ਕਰਕੇ ਕਿ ਉਹਦੇ ਚ ਜਿਹੜਾ ਇਹਨਾਂ ਨੇ ਬੇਅਦਬੀ ਵਿਰੋਧੀ ਕਾਨੂੰਨ ਪਾਸ ਕੀਤਾ, ਕਹਿੰਦੇ ਅਸੀਂ ਅਕਾਲ ਪੁਰਖ ਦਾ ਵੀ ਸ਼ੁਕਰਾਨਾ ਕਰਨਾ ਤੇ ਲੋਕਾਂ ਦਾ ਵੀ, ਤੇ ਉਹਦੇ ਵਾਸਤੇ ਅਸੀਂ ਮਤਲਬ ਜਿੰਨੇ ਤਖ਼ਤ ਨੇ ਸਿੱਖਾਂ ਸਿੱਖ ਧਰਮ ਦੇ ਉਹਨਾਂ ਸਾਰਿਆਂ ਚ ਅਸੀਂ ਜਾਣਾ। ਹੁਣ ਉਹਨਾਂ ਸਾਰਿਆਂ ਚ ਜਾਣਾ ਉਸ ਵਾਸਤੇ ਆਨੰਦਪੁਰ ਸਾਹਿਬ ਤੇ ਉਹਨਾਂ ਨੇ ਸ਼ੁਰੂਆਤ ਕੀਤੀ ਹੈ। ਉਹ ਤੁਰਦਿਆਂ ਤੁਰਦਿਆਂ ਕੱਲ ਆਨੰਦਪੁਰ ਸਾਹਿਬ ਤੋਂ ਬਾਅਦ ਖਟਕੜ ਕਲਾਂ ਤੋਂ ਹੁੰਦੇ ਇਹ ਚਲੇ ਗਏ ਫਗਵਾੜੇ। ਫਗਵਾੜੇ ਜਾ ਕੇ ਮੁੱਖ ਮੰਤਰੀ ਨੇ ਜਿਹੜੀ ਤਕਰੀਰ ਕੀਤੀ ਉਹਦੇ ਚ ਪਹਿਲਾਂ ਤੇ ਉਹਨੇ ਇਹੋ ਆਖਿਆ ਕਿ ਇਹ ਕਾਸੀ ਜੋਗੇ ਨਿਕਲੇ ਨਹੀਂ ਨਿਕਲੇ, ਤੇ ਅਸੀਂ ਵੇਖੋ ਬੇਅਦਬੀ ਵਿਰੋਧੀ ਬਿੱਲ ਬਣਾ ਦਿੱਤਾ, ਕਾਨੂੰਨ ਬਣਾ ਦਿੱਤਾ, ਨੋਟੀਫਾਈ ਕਰਾ ਦਿੱਤਾ, ਇਸ ਤੋਂ ਬਾਅਦ ਜਿਹੜਾ ਕੋਈ ਬੇਅਦਬੀ ਕਰੇਗਾ ਉਹਨੂੰ ਘੱਟੋ ਘੱਟ 10 ਸਾਲ ਤੇ ਜ਼ਿਆਦਾ ਸੀਰੀਅਸ ਕੇਸ ਹੋਇਆ ਤਾਂ ਸਾਰੀ ਉਮਰ ਦੀ ਕੈਦ ਭੁਗਤਣੀ ਪਏਗੀ। ਉਹਨੇ ਇਸ ਮੁੱਦੇ ਨੂੰ ਕਾਫੀ ਚੁੱਕਿਆ ਤੇ ਉਹਨੇ ਆਖਿਆ ਜੀ ਅਸੀਂ ਸਿੱਖ ਧਾਰਮਿਕ ਭਾਵਨਾਵਾਂ ਦਾ ਬਹੁਤ ਖਿਆਲ ਰੱਖਦੇ, ਬਾਕੀ ਪਾਰਟੀਆਂ ਸਿਰਫ ਡਰਾਮਾ ਕਰਦੀਆਂ ਸੀ। ਉਸ ਤੋਂ ਬਾਅਦ ਉਹ ਰਾਜਨੀਤੀ ਤੇ ਆ ਗਿਆ। ਰਾਜਨੀਤੀ ਚ ਉਹਨੇ ਇੱਕ ਬੜਾ ਹਿੰਟ ਦਿੱਤਾ ਕਿ ਜਿਹੜੀ ਫਗਵਾੜੇ ਦੀ ਜਗਤਜੀਤ ਕਾਟਨ ਮਿਲ ਬੜੇ ਚਿਰ ਦੀ ਬੰਦ ਪਈ ਸੀ, ਹੁਣ ਅਸੀਂ ਉਹ ਵੀ ਚਲਾਵਾਂਗੇ, ਤੇ ਉਹਦੇ ਉਹਨੂੰ ਇੱਕ ਇੱਥੇ ਦਾ ਨੌਜਵਾਨ ਇੰਡਸਟਰੀਅਲਿਸਟ ਉਹਨੇ ਖਰੀਦ ਲਿਆ। ਉਸ ਮਿਲ ਦੇ ਮੁਲਾਜ਼ਮਾਂ ਦੇ ਤੇ ਹੋਰਨਾਂ ਦੇ ਜਿੰਨੇ ਵਪਾਰੀਆਂ ਦੇ ਪਿੱਛੇ ਬਕਾਏ ਆ ਉਹ ਸਾਰੇ ਦੇ ਦਿਆਂਗੇ, ਤੇ ਅੱਗੋਂ ਤੋਂ JCT ਕਾਟਨ ਮਿਲ ਜਿਹੜੀ ਹੈ ਉਹਦੀ JCT ਫੁੱਟਬਾਲ ਟੀਮ ਉਹਦੀ ਸੀ ਉਹ ਵੀ ਦੁਬਾਰਾ ਅਸੀਂ ਜਾਵਾਂਗੇ। ਹੁਣ ਉਹ ਕਿਹੜਾ ਪੰਜਾਬ ਦਾ ਨੌਜਵਾਨ ਇੰਡਸਟਰੀਅਲਿਸਟ ਹੈ ਜਿਹਨੇ ਖਰੀਦ ਲਿਆ, ਉਹਦੇ ਬਾਰੇ ਕੱਲ ਸ਼ਾਮ ਤੋਂ ਚਰਚੇ ਚੱਲਦੇ ਪਏ ਆ ਕਿ ਉਹ ਕੋਈ ਸਿਆਸੀ ਪਾਰਟੀ ਨਾਲ ਜੁੜਿਆ ਪਰਿਵਾਰ ਜਿਹੜਾ ਉਹਨਾਂ ਦਾ ਨੌਜਵਾਨ ਇੰਡਸਟਰੀਅਲਿਸਟ ਹਨ। ਇਹ ਮੁੱਦਾ ਪਾਸੇ ਰਹਿ ਗਿਆ, ਇਹਦੇ ਨਾਲ ਵੱਡਾ ਮੁੱਦਾ ਇਹ ਬਣ ਗਿਆ ਕਿ ਪਰਸੋਂ ਰਾਤ ਨੂੰ 2 ਥਾਵਾਂ ਤੇ ਧਮਾਕੇ ਹੋਏ ਸੀ। ਇੱਕ ਧਮਾਕਾ ਜਲੰਧਰ PAP ਤੋਂ ਲੰਘਦਿਆਂ BSF ਚੌਕ ਆਉਂਦਾ, ਉੱਥੇ BSF ਹੈਡਕੁਆਟਰ ਦੇ ਬਿਲਕੁਲ ਗੇਟ ਤੇ ਲੱਗ ਹੋਇਆ ਸੀ। ਇੱਕ ਡਿਲੀਵਰੀ ਬੁਆਏ ਜਾਂਦਾ ਸੀ ਜਿਹੜੇ ਅੱਡ ਅੱਡ ਘਰਾਂ ਚ ਖਾਣਾ ਵਗੈਰਾ ਸਪਲਾਈ ਕਰਨ ਜਾਂਦੇ, ਉਹ ਭੱਜ ਕੇ ਉਹ BSF ਦੇ ਗੇਟ ਚ ਜਾ ਖਲੋਤਾ, ਉਹਨੇ ਪੁਲਿਸ ਜਾਨ ਬਚਾਉਣ ਲਈ ਉਹਨੂੰ ਫੜ ਲਿਆ। ਜਿਹੜੀ ਸਕੂਟਰੀ ਤੇ ਧਮਾਕਾ ਆਇਆ ਉਹ ਵੀ ਉਸੇ ਦੀ ਸੜ ਗਈ। ਉਹ ਆਖੀ ਗਿਆ ਜੀ ਮੈਨੂੰ ਪਤਾ ਨੀ ਕੱਖ ਵੀ, ਮੈਂ ਤਾਂ ਜਾਨ ਬਚਾਉਣ ਲਈ ਇੱਧਰ ਆਇਆ। ਬਾਅਦ ਦੀ ਪੜਤਾਲ ਦੱਸਦੀ ਹੈ ਕਿ ਜਿਹਨੇ ਉਹ ਬੰਬ ਸੁੱਟਿਆ ਉਹ ਬੰਦਾ ਕਾਫੀ ਦੂਰੋਂ ਪੈਦਲ ਤੁਰ ਕੇ ਆਇਆ ਸੀ। CCTV ਕੈਮਰਿਆਂ ਦੀ ਫੁਟੇਜ ਇਹਨਾਂ ਨੇ ਲੱਭ ਲਈ ਹੈ, ਯਾਨੀ ਜਿਹਦਾ ਨਾਂ ਲੱਗਦਾ ਸਕੂਟਰੀ ਵਾਲੇ ਦਾ ਉਹ ਤੇ ਅਚਾਨਕ ਸੁੱਟਣ ਲੱਗਿਆ ਅੱਗੇ ਆ ਗਿਆ ਜਾਪਦਾ। ਅਸਲ ਵਿੱਚ ਦੋਸ਼ੀ ਉਹ ਸੀ ਜਿਹੜਾ ਦੂਰੋਂ ਪੈਦਲ ਤੁਰ ਕੇ ਆਇਆ ਸੀ ਤੇ ਜਿਹਨੇ ਆ ਕੇ ਸੁੱਟਿਆ ਸੀ। ਉਸੇ ਟਾਈਮ ਤੇ ਉਹਦੇ ਤੋਂ 3 ਘੰਟੇ ਦੇ ਪਾਸ ਫਰਕ ਨਾਲ ਅੰਮ੍ਰਿਤਸਰ ਦੇ ਵਿੱਚ ਵਾਹਗਾ ਬਾਰਡਰ ਰੋਡ ਜਿਹੜੀ ਆ ਉੱਥੇ ਜਾ ਕੇ ਖਾਲਸੇ ਦੇ ਕੋਲ ਜਿੱਥੇ ਸ਼ਰਾਬ ਦੀ ਫੈਕਟਰੀ ਆ ਬਹੁਤ ਪੁਰਾਣੀ ਖਾਲਸਾ ਡਿਸਟਿਲਰੀ, ਉਹਦੇ ਲਾਗੇ ਆਰਮੀ ਕੈਂਪ ਛਾਉਣੀ ਹੈ ਪੂਰੀ। ਆਰਮੀ ਛਾਉਣੀ ਦੇ ਮੇਨ ਗੇਟ ਤੇ ਲਾਗੇ ਇੱਕ ਬੰਬ ਚੱਲਿਆ ਸੀ। ਹੁਣ ਇਹਨਾਂ ਦੋਵਾਂ ਦੀ ਪੜਤਾਲ ਹੁੰਦੀ ਪਈ ਆ।

ਪੰਜਾਬ ਪੁਲਿਸ ਦੇ ਡੀਜੀਪੀ ਨੇ ਆਖਿਆ ਕਿ ਇਹਦੇ ਪਿੱਛੇ ਪਾਕਿਸਤਾਨ ਦਾ ਬਾਰਡਰ ਸਟੇਟ ਆ ਪੰਜਾਬ, ਉਹ ਇਸ ਤਰ੍ਹਾਂ ਦੀਆਂ ਗੜਬੜਾਂ ਕਰਦੇ ਰਹਿੰਦੇ ਆ ਤੇ ਇਹ ਉਹਨਾਂ ਕਰਾਇਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਫਗਵਾੜੇ ਚ ਬੋਲਦਿਆਂ ਆਖਿਆ ਜਦਾਂ ਚੋਣਾਂ ਨੇੜੇ ਆਉਂਦੀਆਂ ਕੇਂਦਰ ਸਰਕਾਰ ਏਦਾਂ ਦੀਆਂ ਗੱਲਾਂ ਕਰਕੇ ਪੰਜਾਬ ਦੇ ਲੋਕਾਂ ਨੂੰ ਧਮਾਕਿਆਂ ਨਾਲ ਡਰਾਉਣਾ ਚਾਹੁੰਦੀ ਆ। ਉਹਨੇ ਜਿਹੜੀ ਗੱਲ ਕੀਤੀ ਆਪਣੇ ਆਪ ਚ ਬੜੇ ਲੋਕਾਂ ਨੂੰ ਹੈਰਾਨੀ ਬਣੀ ਲੱਗੀ। ਜਿਹੜੇ ਸਿਆਣੇ ਸੂਝਵਾਨ ਲੋਕ ਆ ਉਹਨਾਂ ਨੇ ਵੀ ਆਖਿਆ ਵੀ ਇਹਦੀ ਗੱਲ ਠੀਕ ਨਹੀਂ ਲੱਗਦੀ। ਸਿਆਸੀ ਪਾਰਟੀਆਂ ਦੇ ਵਿੱਚ ਵੀ ਇਸ ਗੱਲ ਤੇ ਕਮਥਾਨ ਸਿੜ ਗਿਆ। ਸਭ ਤੋਂ ਪਹਿਲਾਂ ਅਟੈਕ ਤੇ ਭਾਜਪਾ ਨੇ ਕੀਤਾ ਕਿ ਦੇਸ਼ ਦੀ ਤੇ ਦੇਸ਼ ਦੇ ਲੋਕਾਂ ਦੀ, ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦਾ ਸਵਾਲ ਹੈ, ਅੱਤਵਾਦ ਨਾਲ ਜੁੜਿਆ ਮੁੱਦਾ ਹੈ, ਬੰਬ ਚੱਲੇ ਆ ਤੇ ਸਿਆਸੀ ਲਾਭ ਲੈਣ ਵਾਸਤੇ ਮੁੱਖ ਮੰਤਰੀ ਨੇ ਇਹ ਬਿਆਨ ਕਿੱਦਾਂ ਦਿੱਤਾ ਕਿ ਕੇਂਦਰ ਸਰਕਾਰ ਜਿਹੜੇ ਲੋਕਾਂ ਨੂੰ ਡਾਉਣਾ ਚਾਹੁੰਦੀ ਹੈ, ਅਸੀਂ ਪੰਜਾਬੀ ਡਰਨ ਵਾਲੇ ਨਹੀਂ। ਇਹਦਾ ਮਤਲਬ ਕਿ ਧਮਾਕੇ ਉਹਨਾਂ ਕਰਾਇਆ, ਤੂੰ ਆਪਣੇ ਡੀਜੀਪੀ ਦਾ ਬਿਆਨ ਤਾਂ ਸੁਣ। ਇਹਦੇ ਬਾਅਦ ਬਾਕੀ ਪਾਰਟੀਆਂ ਵੀ ਇੱਕ ਇੱਕ ਸਾਰੀਆਂ, ਕਾਂਗਰਸ ਪਾਰਟੀ ਵੀ ਉਹਨੂੰ ਪੈ ਗਈ। ਅਕਾਲੀ ਦਲ ਦੇ ਲੀਡਰਾਂ ਨੇ ਵੀ ਆਖਿਆ ਮੁੱਖ ਮੰਤਰੀ ਦਾ ਬਿਆਨ ਬੜਾ ਗੈਰ ਜ਼ਿੰਮੇਵਾਰਾਨਾ, ਉਹਦੀ ਪੁਲਿਸ ਦਾ ਡੀਜੀਪੀ ਕੁਛ ਹੋਰ ਬੋਲਦਾ, ਇਹ ਕੁਛ ਹੋਰ ਬੋਲਦਾ। ਇਹਦੇ ਨਾਲ ਕੱਲ ਦੀ ਇੱਕ ਨਵੀਂ ਚਰਚਾ ਚੱਲ ਪਈ ਕਿ ਬੰਬ ਧਮਾਕੇ ਸੱਚੀ ਮੁੱਚੀ ਹੋਏ ਆ ਜਾਂ ਪਲਾਂਟਡ ਨੇ। ਇਸ ਢੰਗ ਨਾਲ ਜਿਹੜੇ ਕੱਲ ਦੀ ਬਹਿਸ ਚੱਲ ਪਈ ਹੈ, ਮੈਂ ਸਮਝਦਾ ਬਹਿਸ ਹੋਣੀ ਨੀ ਚਾਹੀਦੀ, ਕਿਉਂਕਿ ਏਦਾਂ ਦੇ ਧਮਾਕੇ ਕਈ ਹੋਰਨਾਂ ਥਾਵਾਂ ਤੇ ਵੀ ਹੋਏ ਆ। ਜੇ ਅਸੀਂ ਇਹ ਆਖੀਏ ਵੀ ਇੱਥੇ ਧਮਾਕੇ ਕਿਸੇ ਨੇ ਸਿਆਸੀ ਕਾਰਨਾਂ ਕਰਕੇ ਕਰਾਤੇ ਤੇ ਦਿੱਲੀ ਦੇ ਵਿੱਚ ਲਾਲ ਕਿਲ੍ਹੇ ਦੇ ਸਾਹਮਣੇ ਕਾਰ ਬੰਬ ਧਮਾਕਾ ਹੋਇਆ ਸੀ, ਉਹ ਕਿਹਨੇ ਸਿਆਸਤ ਕਰਨੀ ਸੀ? ਏਦਾਂ ਦੇ ਧਮਾਕੇ ਤਾਂ ਹੋਰ ਥਾਵਾਂ ਤੇ ਵੀ ਹੁੰਦੇ ਰਹੇ ਹਨ, ਹਰਿਆਣੇ ਚ ਵੀ ਹੋਏ ਹਨ, ਬਾਕੀ ਸੂਬਿਆਂ ਚ ਵੀ, ਖਾਸ ਕਰਕੇ ਦਿੱਲੀ ਚ ਮੁੜ ਮੁੜ ਕੇ ਤਾਂ ਦੀਆਂ ਘਟਨਾਵਾਂ ਵਾਪਰੀਆਂ ਨੇ, ਜੰਮੂ ਕਸ਼ਮੀਰ ਚ ਕਿੰਨੀ ਵਾਰ ਵਾਪਰੀਆਂ ਨੇ। ਮੈਂ ਸਮਝਦਾ ਕਿ ਮੁੱਖ ਮੰਤਰੀ ਇਸ ਤਰ੍ਹਾਂ ਦਾ ਬਿਆਨ ਕੱਲ ਨਾ ਦਿੰਦਾ ਤੇ ਚੰਗਾ ਸੀ। ਅੱਜ ਦੀ ਘੜੀ ਉਹਨੂੰ ਆਖਣਾ ਚਾਹੀਦਾ ਸੀ ਕਿ ਅਸੀਂ ਪੜਤਾਲ ਕਰਵਾ ਰਹੇ, ਸਾਡੀ ਸਰਕਾਰ ਦੋਸ਼ੀਆਂ ਨੂੰ ਲੱਭਣ ਦਾ ਯਤਨ ਕਰ ਰਹੀ, ਜੇ ਭੜਕ ਨੂੰ ਉਹ ਦੋਸ਼ੀ ਲੱਭ ਗਏ, ਸੀਸੀਟੀਵੀ ਫੁਟੇਜ ਤਾਂ ਮਿਲਦੀ ਪਈ ਹੈ, ਕਿਤੇ ਨਾ ਕਿਤੇ ਪਛਾਣੇ ਜਾਣਗੇ, ਫਿਰ ਇਹਦੀ ਆਪਣੀ ਪੋਜੀਸ਼ਨ ਖਰਾਬ ਹੋਵੇਗੀ। ਇਹਨੂੰ ਸਿਆਸੀ ਤਕਰੀਰ ਕਰਦਿਆਂ ਇਸ ਮੁੱਦੇ ਨੂੰ ਇਸ ਤਰ੍ਹਾਂ ਨਹੀਂ ਸੀ ਉਛਲਣਾ ਚਾਹੀਦਾ, ਇਹਨੇ ਠੀਕ ਨਹੀਂ ਕੀਤਾ। ਪਰ ਹੁਣ ਉਹ ਗੱਲ ਜਿਸ ਤਰ੍ਹਾਂ ਦਾ ਮੁੱਦਾ ਬਣ ਗਈ ਹੈ, ਇਹਨੇ ਸਿੱਧੇ ਤੌਰ ਤੇ ਨਹੀਂ ਆਖਿਆ, ਪਰ ਜਿਹੜੀ ਗੱਲ ਇਹਨੇ ਆਖੀ ਇਸ਼ਾਰਿਆਂ ਚ ਵੀ ਆਖੀ, ਉਹ ਬਹੁਤ ਵੱਡਾ ਸਿਆਸੀ ਮੁੱਦਾ ਬਣਦੀ ਜਾਪਦੀ ਆ ਅਗਲਿਆਂ ਦਿਨਾਂ ਚ। ਇੱਥੇ ਹਰ ਕੋਈ ਚਾਹੁੰਦਾ ਕਿ ਸੁੱਖ ਸ਼ਾਂਤੀ ਰਹੇ, ਕੋਈ ਵੀ ਨੀ ਚਾਹੁੰਦਾ ਏਦਾਂ ਦੀ ਗੜਬੜ ਹੋਵੇ। ਲੋਕਾਂ ਦੇ ਮਨ ਦੀ ਖਾਸ ਸੁੱਖ ਸ਼ਾਂਤੀ ਦੀ ਹੈ, ਇਸ ਕਰਕੇ ਮੇਰਾ ਖਿਆਲ ਹੈ ਕਿ ਗੜਬੜ ਤੇ ਇੱਥੇ ਐਡੀ ਛੇਤੀ ਕੋਈ ਨੀ ਹੋਣੀ, ਸੜਕਾਂ ਪੋਰਸਾਂ ਵੀ ਵਧਾਉਣਗੇ, ਪਰ ਜਿੱਥੋਂ ਤੱਕ ਰਾਜਨੀਤੀ ਹੈ ਉਹਨੂੰ ਲਾਂਭੇ ਰੱਖ ਕੇ ਅਮਨ ਕਾਨੂੰਨ ਦੀ ਸਮੱਸਿਆ ਨੂੰ ਅਮਨ ਕਾਨੂੰਨ ਦੀ ਸਮੱਸਿਆ ਦੇ ਤੌਰ ਤੇ ਨਜਿੱਠਣਾ ਚਾਹੀਦਾ। ਇੱਕ ਗੱਲ ਜਿਹੜੀ ਕਿਸੇ ਨੇ ਨੀ ਆਖੀ ਮੇਰੇ ਮਨ ਚ ਆਉਂਦੀ ਹੈ, ਦੋਵਾਂ ਥਾਵਾਂ ਤੇ ਇਹ ਧਮਾਕੇ ਹੋਏ ਆ ਸਿਕਿਉਰਿਟੀ ਪੋਰਸਾਂ ਦੇ ਗੇਟ ਤੇ, ਇੱਕ ਥਾਂ BSF ਦਾ ਹੈਡਕੁਆਟਰ ਹੈ ਤੇ ਦੂਸਰੀ ਥਾਂ ਆਰਮੀ ਹੈਡਕੁਆਟਰ ਹੈ। ਹੁਣ ਜੇ ਸਿਕਿਉਰਿਟੀ ਫੋਰਸਾਂ ਦੋਵੇਂ ਨੇ, ਆਰਮੀ ਦੇਸ਼ ਦੀ ਸਿਕਿਉਰਿਟੀ ਵਾਲੀ, BSF ਬਾਰਡਰ ਸਿਕਿਉਰਿਟੀ ਤੇ ਇੰਟਰਨਲ ਲਾ ਐਂਡ ਆਰਡਰ ਦੋਵਾਂ ਦੀ ਜ਼ਿੰਮੇਵਾਰੀ ਸੰਭਾਲਦੀ ਹੈ, ਜੇ ਇਹਨਾਂ ਦੇ ਗੇਟਾਂ ਦੇ ਉੱਤੇ ਵੀ ਧਮਾਕੇ ਹੋ ਜਾਂਦੇ ਤੇ ਬਾਕੀ ਸੁਰੱਖਿਆ ਕੀ ਕਰਨਗੇ? 1988 ਦੀ ਗੱਲ ਹੈ ਜਦੋਂ ਪੰਜਾਬ ਚ ਪਹਿਲੀ ਵਾਰੀ ਰਾਕਟ ਲਾਂਚਰ ਕਿਸੇ ਨੇ ਚਲਾਇਆ ਸੀ, ਜੋ ਫਗਵਾੜੇ ਦੇ ਵਿੱਚ ਜਿੱਥੇ ਹੁਣ ਬਾਈਪਾਸ ਹੈ ਇਹਦੇ ਲਾਗੇ ਇੱਕ ਥਾਂ CRP ਕੈਂਪਸ ਦੇ ਉੱਤੇ ਚੱਲਿਆ ਸੀ ਤੇ 100 ਗਜ਼ ਦੂਰ ਤੋਂ ਚਲਾਇਆ ਗਿਆ ਸੀ। ਸਵੇਰੇ ਉੱਠ ਕੇ ਜਦੋਂ ਪੜਤਾਲ ਸ਼ੁਰੂ ਹੋਈ, ਦਿੱਲੀ ਤੱਕ ਅਫਸਰ ਆ ਗਏ ਤੇ ਪਹਿਲਾ ਕੰਮ ਇਹ ਕੀਤਾ ਗਿਆ ਸੀ ਕਿ ਉਸ ਕੈਂਪ ਦਾ ਜਿਹੜਾ ਕੈਂਪ ਕਮਾਂਡਰ ਸੀ ਉਹਨੂੰ ਸਸਪੈਂਡ ਕਰਕੇ ਦਿੱਲੀ ਭੇਜ ਦਿੱਤਾ ਗਿਆ ਸੀ ਤੇ ਇਹਦਾ ਕੋਰਟ ਮਾਰਸ਼ਲ ਕਰੋ, ਇਹਨਾਂ ਨੇ ਬਾਕੀ ਪੰਜਾਬ ਦੀ ਰਾਖੀ ਕਰਨੀ, ਇੱਥੇ ਅੱਤਵਾਦ ਤੋਂ ਰਾਖੀ ਕਰਨ ਵਾਸਤੇ ਪੰਜਾਬ ਤੋਂ ਡਿਊਟੀ ਤੇ ਆਏ ਆ, ਇਹ ਆਪਣੇ ਕੈਂਪ ਦੀ ਰਾਖੀ ਕਰਨ ਜੋਗੇ ਵੀ ਨਹੀਂ ਨਿਕਲਣ। ਪਰ ਬਹੁਤ ਗੱਲਾਂ ਚੱਲੀਆਂ ਸੀ ਤੇ ਜੇ ਸਿਕਿਉਰਿਟੀ ਫੋਰਸਾਂ ਦੇ ਗੇਟਾਂ ਤੇ ਬੰਬ ਚੱਲਦੇ ਪਏ ਤੇ ਫਿਰ ਬਾਕੀਆਂ ਵਾਸਤੇ ਕੀ ਹੋਏਗਾ? ਇਸ ਪੱਖ ਤੋਂ ਵੀ ਕੋਈ ਨਾ ਕੋਈ ਕਾਰਵਾਈ ਮੇਰਾ ਖਿਆਲ ਹੈ ਹੋਣੀ ਚਾਹੀਦੀ ਹੈ ਕਿ ਤੁਹਾਡੀ ਸਿਕਿਉਰਿਟੀ ਕਿੱਦਾਂ ਦੀ ਹੈ, ਤੁਹਾਡੇ ਆਪਣੇ ਗੇਟਾਂ

0: Tema buscarlo.
1: ਸਾਹਿਬ ਤਾਮਿਲਨਾਡੂ ਦੀ ਗੱਲ ਕਰਦੇ ਹਾਂ ਜਿੱਥੇ ਨਵੀਂ ਉਭਰੀ ਪਾਰਟੀ ਜਿਹੜੀ ਹੈ ਜੀ ਉਹ ਭਾਵੇਂ ਉਭਰੀ ਹੈ ਪਰ ਬਹੁਮਤ ਉਹਨਾਂ ਕੋਲ ਹੈ ਨਹੀਂ ਤੇ ਬਹੁਮਤ ਔਖਾ ਮਿਲਦਾ ਨਜ਼ਰ ਆ ਰਿਹਾ ਉਹਨਾਂ ਨੂੰ ਹਾਲਾਂਕਿ ਰੌਲੇ ਰੱਪੇ ਕਈ ਤਰ੍ਹਾਂ ਦੇ ਹੈਗੇ ਨੇ ਪਰ ਗੁੱਟਬੰਦੀ ਕਾਫੀ ਹੋ ਰਹੀ ਹੈ ਜੀ ਇਸ ਵੇਲੇ ਕੀ ਬਣ ਰਿਹਾ ਜੀ
0: ਦੇਖੋ ਕੱਲ ਸਵੇਰ ਤੱਕ ਤੇ ਕੱਲ ਸ਼ਾਮ ਤੱਕ ਵੀ ਮੈਨੂੰ ਲੱਗਦਾ ਸੀ ਕਿ ਜਿਹੜਾ ਨਵਾਂ ਐਕਟਰ ਉੱਠਿਆ ਤੇ ਰਾਜਨੀਤਿਕ ਬਣਿਆ ਉਹਨੇ ਜਾ ਕੇ ਗਵਰਨਰ ਨੂੰ ਆਪਣਾ ਦਾਅਵਾ ਪੇਸ਼ ਕਰਨ ਚ ਵੀ ਬਹੁਤ ਕਾਹਲੀ ਕੀਤੀ ਹੈ ਭੱਜ ਕੇ ਜਾ ਕੇ ਪੇਸ਼ ਕਰ ਦਿੱਤਾ ਜਦਕਿ ਉਹਦੇ ਨਾਲ ਬਾਕੀ ਪਾਰਟੀਆਂ ਅਜੇ ਜੁੜੀਆਂ ਨਹੀਂ ਸੀ ਪਤਾ ਨੀ ਕਿਸ ਤਰ੍ਹਾਂ ਉਹਨੇ ਪ੍ਰਬੰਧ ਕਰ ਲਿਆ ਤਾਮਿਲਨਾਡੂ ਦੀ ਕਾਂਗਰਸ ਪਾਰਟੀ ਨੇ ਕਹਿਤਾ ਅਸੀਂ ਹਮਾਇਤ ਦੇ ਦਾਂਗੇ 108 ਸੀਟਾਂ ਉਹਦੀਆਂ ਆਈਆਂ ਤੇ 4 ਕਾਂਗਰਸ ਨੇ ਦਿੱਤੀਆਂ 112 ਬਣ ਗਈਆਂ ਉੱਥੇ ਅਸੈਂਬਲੀ ਹੈਗੀ ਹੈ 234 ਦੀ ਉਹਦਾ ਅੱਧ 217 ਇਸ ਲਾਈਨ ਨੂੰ ਪਾਰ ਕਰਨ ਵਾਸਤੇ 218 ਚਾਹੀਦੇ ਉਹ 218 ਕਰਨ ਵਾਸਤੇ ਉਹ ਹੁਣ ਬਾਕੀ ਕਿੱਥੋਂ ਲਿਆਵੇਗਾ 6 ਉਹਨੂੰ ਘੱਟੋ ਘੱਟ ਹੋਰ ਚਾਹੀਦੇ ਇਹਦੇ ਤੋਂ ਬਾਅਦ ਕੱਲ ਸ਼ਾਮ ਨੂੰ ਇੱਕ ਨਵੀਂ ਗੱਲ ਆਈ ਦੋਵੇਂ ਦ੍ਰਾਵਿੜ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੇ ਆਪਸ ਵਿੱਚ ਗੱਲਬਾਤ ਸ਼ੁਰੂ ਕਰ ਲਈ ਹੈ ਕਿ ਅਸੀਂ ਦ੍ਰਾਵਿੜ ਹੈ ਭਾਵੇਂ ਇਹ ਵੀ ਦ੍ਰਾਵਿੜ ਹੈ ਇੱਕ ਗੱਲ ਦਾ ਫਰਕ ਹੈ ਇਹ ਸਾਰੇ ਹਿੰਦੂ ਨੇ ਉਹਦਾ ਨਵਾਂ ਉੱਠਿਆ ਦ੍ਰਾਵਿੜ ਹੈ ਉਹ ਕ੍ਰਿਸਚਨ ਹੈ ਉਹਨਾਂ ਨੇ ਕੱਲ ਸ਼ਾਮ ਨੂੰ ਆਪੋ ਚ ਸਲਾਹ ਕਰ ਲਈ ਕਿ ਆਪਾਂ ਆਪੋ ਚ ਇਕੱਠੇ ਹੋਈਏ ਤਾਂ ਇਹ ਐਕਟਰ ਜਦੋਂ ਕੋਈ ਆਉਂਦਾ ਨਵਾਂ ਐਕਟਰ ਤੇ ਪੁਰਾਣੇ ਰਾਜਨੀਤਿਕ ਲੋਕਾਂ ਨੂੰ ਇਹ ਪਾਸੇ ਕਰ ਦਿੰਦੇ ਆ ਇਹ ਕਿੰਨੇ ਕੁ ਚੰਗੇ ਆ ਹੁਣ ਜੇ ਇਹ ਦੋਵੇਂ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ ਨੇ ਤੇ ਇਹਨਾਂ ਚੋਂ DMK ਦੀਆਂ 69 ਸੀਟਾਂ ਨੇ ਅੰਨਾ DMK ਦੀਆਂ 47 ਨੇ ਉਹਦੇ ਕੋਲ 128 ਆ ਤੇ ਇਹਨਾਂ ਦੋਵਾਂ ਕੋਲ ਰਲਾ ਕੇ 106 ਆ ਇਹ ਦੋਵੇਂ ਇਸ ਤਰ੍ਹਾਂ ਇਕੱਠੇ ਹੁੰਦੇ ਆ ਐਕਟ ਨੂੰ ਪਾਸੇ ਰੱਖ ਕੇ ਦੋ ਸੀਟਾਂ CPI ਦੀਆਂ ਤੇ 2 CPM ਦੀਆਂ 4 ਉਹ ਪੈ ਜਾਣ ਇਹ 110 ਬਣਦੇ ਆ ਇੱਕ ਉੱਥੇ ਪਾਰਟੀ ਪਤਾ ਨੀ ਪੱਕਲ ਕਾਚੀ ਆ PMK 4 ਸੀਟਾਂ ਉਹਨਾਂ ਦੀਆਂ ਉਹ ਪੈ ਜਾਣ ਤੇ 114 ਬਣ ਜਾਂਦੇ ਆ ਹੁਣ ਕਾਂਗਰਸ ਦਾ ਤੇ ਉਹਦਾ ਗਰੁੱਪ ਜਿਹੜਾ ਉਹ 112 ਤੱਕ ਪਹੁੰਚਿਆ ਇਹ ਜੇ 114 ਤੱਕ ਚੱਲ ਜਾਣ ਤੇ ਫਿਰ ਜਿਹੜੀ ਭਾਰਤੀ ਜਨਤਾ ਪਾਰਟੀ ਹੋਈ ਤੇ ਇੱਕੋ ਸੀਟ ਕਿਸੇ ਪਾਸੇ ਹੋਵੇ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ ਇਹ ਇਸ ਤਰ੍ਹਾਂ ਕਰ ਸਕਦੇ ਆ ਕਿ DMK ਅੰਨਾ DMK PMK ਇਹ 3 ਪਾਰਟੀਆਂ ਤੇ ਹੈਗੀਆਂ ਥੋੜੀ ਜਿਹੀ ਕੋਸ਼ਿਸ਼ ਕਰਨ ਤੇ ਉੱਥੇ ਜਿਹੜੀਆਂ 1-2 ਵਿਚਲੀਆਂ ਪਾਰਟੀਆਂ ਨੇ ਉਹਨਾਂ ਦੀਆਂ 1-1, 2-2 ਸੀਟਾਂ ਉਹਨਾਂ ਨੂੰ ਜੋੜ ਕੇ ਸਰਕਾਰ ਇਹ ਵੀ ਬਣਾ ਸਕਦੇ ਜਿਹੜਾ ਕੱਲ ਸਵੇਰ ਤੱਕ ਕਿ ਕੱਲ ਦੁਪਹਿਰ ਤੱਕ ਸੀ ਕਿ ਉਸ ਐਕਟਰ ਨੇ ਆਪਣੀ ਸਰਕਾਰ ਬਣਾ ਜਾਣੀ ਉਹਦੀ ਐਕਟਰ ਦੀ ਸਰਕਾਰ ਵਿਜੇ ਦੀ ਬਣਦੀ ਬਣਦੀ ਇਸ ਵੇਲੇ ਰੁਕ ਗਈ ਆ ਹੁਣ ਰਾਤ ਤੋਂ ਨਵੀਆਂ ਸਰਗਰਮੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਉਹਨਾਂ ਚ ਬਹੁਤ ਕੁਛ ਵਾਧਾ ਘਾਟਾ ਹੁੰਦਾ ਪਿਆ ਲੇਟੈਸਟ ਸਥਿਤੀਆਂ ਦੇ ਮੁਤਾਬਕ ਇਹ ਵੀ ਹੋ ਸਕਦਾ ਕਿ ਉਹਦੇ ਆਪਣੇ ਬੰਦੇ ਟੁੱਟ ਕੇ ਦੂਸਰਿਆਂ ਨਾਲ ਚੱਲ ਜਾਣ ਪਰ ਇਹ ਵੀ ਹੋ ਸਕਦਾ ਕਿ ਉਹ ਨਵਾਂ ਉਭਰਿਆ ਤੇ ਉਹਨੂੰ ਲੋਕਾਂ ਦੇ ਵਿੱਚ ਇਮੇਜ ਆ ਤੇ ਉਸ ਇਮੇਜ ਨੂੰ ਵਰਤਣ ਵਾਸਤੇ ਇਹਨਾਂ ਪਾਰਟੀਆਂ ਦੇ DMK ਤੇ ਜਿਹੜੀ ਅੰਨਾ DMK ਇਹਨਾਂ ਦੇ ਕੁਝ ਬੰਦੇ ਟੁੱਟ ਕੇ ਉਹਦੇ ਨਾਲ ਜਾ ਜੁੜਨ ਅੱਜ ਦਾ ਦਿਨ ਜਿਹੜਾ ਬਹੁਤ ਵੱਡੀ ਸਰਗਰਮੀ ਦਾ ਤੋੜ ਭੰਗ ਦਾ ਜਿਹੜਾ ਤੋੜ ਭੰਗ ਕਰ ਗਿਆ ਸਰਕਾਰ ਉਹਦੀ ਬਣ ਜਾਏਗੀ
1: ਮਨੂ ਸਾਹਿਬ ਉਧਰ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੇ ਕਹਿਣ ਤੋਂ ਬਾਅਦ ਕਿ ਮੈਂ ਅਸਤੀਫਾ ਨਹੀਂ ਦੇਣਾ ਬਹੁਤ ਸਾਰੇ ਸਿਆਸੀ ਪੰਡਿਤ ਤੇ ਕਾਨੂੰਨੀ ਮਾਹਰ ਇਸ ਬਾਰੇ ਆਪਣੀ ਰਾਏ ਦੇ ਰਹੇ ਨੇ ਅਸੀਂ ਕੱਲ ਇਹਦੇ ਬਾਰੇ ਅਸੀਂ ਚਰਚਾ ਕਰ ਚੁੱਕੇ ਹਾਂ ਪਰ ਉੱਥੇ ਨਵੀਂ ਜਿਹੜੀ ਚਿੰਤਾਜਨਕ ਗੱਲ ਹੈ ਉਹ ਹੈ ਕਿ ਹਿੰਸਾ ਹੋ ਰਹੀ ਹੈ ਜੀ ਤੇ ਸੁਬਿੰਦੂ ਅਧਿਕਾਰੀ ਦੇ ਸ਼ਾਇਦ PA ਨੂੰ ਗੋਲੀਆਂ ਮਾਰੀਆਂ ਗਈਆਂ ਨੇ ਹੋਰ ਕੀ ਹੋਇਆ ਜੀ
0: ਸੁਬਿੰਦੂ ਅਧਿਕਾਰੀ ਦਾ ਜਿਹੜਾ PA ਉਹਨੂੰ ਰਾਤੀ 11 ਵਜੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਤਾਂ ਜਿੱਥੇ ਨਸ਼ੇ ਸੀ ਸਾਡੇ ਵੱਲ ਤੇ ਕੋਈ ਵੇਖ ਹੀ ਨਹੀਂ ਸਕਦਾ ਹੁਣ ਤਾਂ ਸਾਡੀ ਸਰਕਾਰ ਇੰਨੀ ਜ ਚੜ੍ਹਤ ਹੋਵੇ ਇਹੋ ਜਿਹੇ ਮੌਕੇ ਤੇ ਉਹਦੇ ਉੱਤੇ ਏਡਾ ਵੱਡਾ ਹਮਲਾ ਕੌਣ ਕਰ ਸਕਦਾ ਸੋਚਣਾ ਵੀ ਔਖਾ ਸੀ ਪਰ ਹਮਲਾ ਹੋ ਗਿਆ ਬੰਦਾ ਉਹਨਾਂ ਮਾਰਿਆ ਗਿਆ ਦੂਸਰਾ ਇਹ ਕਿ ਜਦੋਂ ਇਹ ਜਿੱਤ ਗਈ ਭਾਜਪਾ ਉੱਥੇ ਇਹਨਾਂ ਨੇ ਜਿੱਤ ਤੋਂ ਪਹਿਲਾਂ ਹੀ ਕਾਫੀ ਜ਼ਿਆਦਾ ਇਹਨਾਂ ਦੇ ਬੰਦਿਆਂ ਨੇ ਹੱਲਾ ਗੁੱਲਾ ਸ਼ੁਰੂ ਕਰਤਾ ਮਮਤਾ ਬੈਨਰਜੀ ਦਾ ਬਿਆਨ ਤੁਹਾਨੂੰ ਕੱਲ ਮੈਂ ਦੱਸਿਆ ਹੀ ਸੀ ਕਿ ਉਹ ਕਹਿੰਦੀ ਹੈ ਕਿ ਮੈਂ ਕਾਊਂਟਿੰਗ ਬੂਥ ਤੇ ਗਈ ਜਿੱਥੇ

0: ਦੇਖੋ ਕਿ ਸਰਕਾਰ ਕਿੱਦਾਂ ਬਣਦੀ ਹੈ। ਮੈਂ ਇਹ ਲੜਾਈ ਸੁਪਰੀਮ ਕੋਰਟ ਤੱਕ ਲੈ ਜਾਣੀ ਵੀ ਕਾਊਂਟਿੰਗ ਬੂਥਾਂ ਦੇ ਉੱਤੇ ਇਹਨਾਂ ਨੇ ਸੀਸੀਟੀਵੀ ਬੰਦ ਕਿੱਦਾਂ ਕਰਵਾ ਤੇ, ਇਹਦੀ ਪੜਤਾਲ ਨਹੀਂ ਚਾਹੀਦੀ। ਉੱਥੋਂ ਤੱਕ ਗੱਲ ਅਜੇ ਨਹੀਂ ਜਾ ਸਕੀ। ਹੁਣ ਉਹ ਜਿਸ ਤਰ੍ਹਾਂ ਦੀ ਚੱਲਦੀ ਪਈ ਹੈ, ਕੱਲ ਸ਼ਾਮੀ ਇੱਕ ਖਬਰ ਆਈ ਸੀ ਕਿ ਮਮਤਾ ਬੈਨਰਜੀ ਨੂੰ ਮਨਾ ਲਿਆ ਕੁਝ ਕੰਸਟੀਟਿਊਸ਼ਨਲ ਐਕਸਪਰਟ ਨੇ, ਸੰਵਿਧਾਨ ਦੇ ਮਾਹਰ, ਜਿਨ੍ਹਾਂ ਨੇ ਜਾ ਕੇ ਆਖਿਆ ਬੀਬੀ ਤੂੰ ਇਹ ਲੜਾਈ ਨਾ ਲੜੀ, ਇਹ ਘਾਟੇਬੰਦੀ ਹੈ, ਤੇਰੇ ਪੱਖ ਜਾਣੀ ਨਹੀਂ। ਤੇ ਬੀਬੀ ਮੰਨ ਗਈ ਹੈ। ਜਦੋਂ ਅੱਜ ਸਵੇਰ ਹੋਈ ਹੈ ਕਿ ਪਤਾ ਲੱਗਾ ਬੀਬੀ ਕੋਈ ਨੀ, ਬਿਲਕੁਲ ਉਹਨੇ ਹਾਂ ਨੀ ਕੀਤੀ, ਅਜੇ ਵੀ ਆਪਣੀ ਥਾਂ ਤੇ ਖੜੀ ਹੈ ਡਟ ਕੇ ਕਿ ਮੈਂ ਇਹ ਲੜਾਈ ਲੜਨੀ ਹੈ, ਮੈਂ ਕਾਨੂੰਨੀ ਲੜਾਈ ਲੜੂੰਗੀ, ਮੈਂ ਸੁਪਰੀਮ ਕੋਰਟ ਤੱਕ ਜਾਊਂਗੀ। ਤੇ ਸੁਪਰੀਮ ਕੋਰਟ ਤੱਕ ਜਾ ਕੇ ਕਰੂਗੀ ਕੀ? ਸੁਪਰੀਮ ਕੋਰਟ ਦੇ ਜੱਜਾਂ ਦਾ ਵਿਹਾਰ ਤਾਂ ਕੁਲਦੀਪ ਜੀ ਤੁਹਾਨੂੰ ਪਹਿਲਾਂ ਹੀ ਪਤਾ ਕਿ ਉਹਨਾਂ ਦੇ ਕੋਲ ਜਾ ਕੇ ਆਖਿਆ ਜੀ ਚੋਣਾਂ ਦੇ ਕੰਮ ਵਿੱਚ 90 ਲੱਖ ਦੇ ਕਰੀਬ ਵੋਟ ਜਿਹੜੇ ਆ ਉਹਨਾਂ ਦੀਆਂ ਵੋਟਾਂ ਰੋਕ ਦਿੱਤੀਆਂ ਗਈਆਂ, ਨਾ ਉਹ ਵੋਟਾਂ ਕੱਟੀਆਂ ਗਈਆਂ ਤੇ ਨਾ ਯੈਸ ਕਰਕੇ ਉਹਨਾਂ ਨੂੰ ਪਾਉਣ ਦਾ ਹੱਕ ਦਿੱਤਾ। ਤੇ ਤੁਸੀਂ ਇਹ ਵੋਟਾਂ ਪਵਾਓ ਕਿਸੇ ਤਰੀਕੇ, ਉਹਨਾਂ ਚ ਜਾਨ ਲੈ ਕੇ ਦੀ 2 ਹਫ਼ਤੇ ਅੱਗੇ ਪਿੱਛੇ ਕਰ ਦਿਓ। ਤੇ ਸੁਪਰੀਮ ਕੋਰਟ ਦੇ ਇੱਕ ਜੱਜ ਨੇ ਆਖਿਆ ਕਿ ਜੇ ਇੱਕ ਵਾਰੀ ਵੋਟਾਂ ਨਾ ਪਾਉਣਗੇ ਤੇ ਫਿਰ ਕੁਛ ਨੀ ਹੋ ਜਾਂਦਾ, ਅਗਲੀ ਵਾਰੀ ਪਾਲਣਗੇ, ਇਹ ਕੋਈ ਫੰਡਾਮੈਂਟਲ ਰਾਈਟ ਨਹੀਂ ਆ। ਜਦੋਂ ਸੁਪਰੀਮ ਕੋਰਟ ਇਸ ਤਰ੍ਹਾਂ ਦੀ ਗੱਲ ਕਹਿ ਚੁੱਕੀ ਹੈ ਤੇ ਸੁਪਰੀਮ ਕੋਰਟ ਹੁਣ ਕਿੰਨਾ ਕੁ ਦਖਲ ਦੇਵੇ? ਇਹਦੇ ਤੋਂ ਬਾਅਦ ਦੇ ਹਾਲਾਤ ਜਿਹੜੇ ਸੀ ਮਮਤਾ ਬੈਨਰਜੀ ਨਾਲ ਤਾਂ ਜੋ ਹੋਈ ਸੋ ਹੋਈ, ਉੱਥੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਲੋਕਾਂ ਨੇ ਕੱਲ ਤੇ ਪਰਸੋਂ ਦੋਵੇਂ ਦਿਨ ਉਹ ਕੁਝ ਕੀਤਾ ਜਿਹਦੀ ਕਿਤੇ ਵਾਸ ਨਹੀਂ ਸੀ। ਮਮਤਾ ਬੈਨਰਜੀ ਦਾ ਪੁਤਲਾ ਬਣਾ ਕੇ ਸੜਕਾਂ ਤੇ ਘਸੀਟਿਆ, ਇਹ ਵੀ ਆਖਿਆ ਸੀ ਤੈਨੂੰ ਬੰਗਲਾਦੇਸ਼ ਦੇ ਬਾਰਡਰ ਤੇ ਲੈ ਕੇ ਚੱਲੇ, ਉੱਥੇ ਛੱਡ ਆਉਣਾ। ਦੂਸਰੀ ਗੱਲ ਇਹ ਕਿ ਕੱਲ ਦੁਪਹਿਰੋਂ ਬਾਅਦ ਕਲਕੱਤੇ ਸ਼ਹਿਰ ਦੇ ਵਿੱਚ ਇਹਨਾਂ ਦਾ ਇੱਕ ਤੇ ਸਟੇਟ ਹੈਡਕੁਆਟਰ ਆ, ਇੱਕ ਇਹਨਾਂ ਦੇ ਅੱਡ ਅੱਡ ਇਲਾਕਿਆਂ ਚ ਜਿਸ ਤਰ੍ਹਾਂ ਬਲਾਕ ਦੇ ਜਾਂ ਤਹਿਸੀਲ ਪੱਧਰ ਦੇ ਦਫ਼ਤਰ ਹੁੰਦੇ ਉਸ ਤਰ੍ਹਾਂ ਦੇ ਛੋਟੇ ਦਫ਼ਤਰ ਨੇ। ਇਹਨਾਂ ਦੇ ਇੱਕ ਤਹਿਸੀਲ ਪੱਧਰ ਦਾ ਦਫ਼ਤਰ ਜਿਹੜਾ ਕਲਕੱਤੇ ਸ਼ਹਿਰ ਦੇ ਵਿੱਚ ਹੀ ਹੈ, ਉੱਥੇ ਬੀਜੇਪੀ ਦੇ ਵਰਕਰ JCB ਮਸ਼ੀਨ ਯਾਨੀ ਬਲਡੋਜ਼ਰ ਲੈ ਕੇ ਚਲੇ ਗਏ ਤੇ ਕਿਸੇ ਨੂੰ ਪਤਾ ਨੀ ਲੱਗਾ, ਰੌਲਾ ਪੈ ਗਿਆ। ਗੱਲ ਉਦੋਂ ਸਾਹਮਣੇ ਆਈ ਜਦੋਂ ਉਹਨਾਂ ਨੇ ਉਹ ਦਫ਼ਤਰ ਦੀ ਬਿਲਡਿੰਗ ਢਾਉਣੀ ਸ਼ੁਰੂ ਕਰ ਦਿੱਤੀ। ਕਮਾਲ ਦੀ ਗੱਲ ਹੈ ਜੇ ਉਸ ਬਿਲਡਿੰਗ ਵਿੱਚ ਕੋਈ ਨੁਕਸ ਹੈ ਤੇ ਤੁਸੀਂ ਉਹਦੇ ਬਾਰੇ, ਹੁਣ ਤਾਂ ਸਰਕਾਰ ਵੀ ਤੁਹਾਡੀ ਬਣ ਚੱਲੀ ਹੈ, ਤੁਸੀਂ ਇੱਕ ਦਿਨ ਠਹਿਰ ਕੇ ਸਰਕਾਰ ਤੋਂ ਕੋਈ ਆਰਡਰ ਕਰਾ ਦਿਓ। ਉਹ ਵੀ ਉਡੀਕਿਆ ਨਹੀਂ ਗਿਆ। ਕੱਲ ਜਿੰਨੀ ਤੇਜ਼ੀ ਨਾਲ ਅੱਡ ਅੱਡ ਥਾਵਾਂ ਤੇ ਤ੍ਰਿਣਮੂਲ ਕਾਂਗਰਸ ਦੇ ਦਫ਼ਤਰਾਂ ਤੇ ਹਮਲੇ ਹੋਏ, ਤ੍ਰਿਣਮੂਲ ਦੇ ਵਰਕਰਾਂ ਤੇ ਹਮਲੇ ਹੋਏ, ਔਰ ਇਹਨਾਂ ਦਾ ਕਲਕੱਤੇ ਸ਼ਹਿਰ ਦੇ ਵਿੱਚ ਇੱਕ ਦਫ਼ਤਰ ਜਿਹੜਾ ਤਹਿਸੀਲ ਪੱਧਰ ਦਾ ਉਠਾਇਆ ਗਿਆ, ਉਹਦੇ ਤੋਂ ਤਾਂ ਲੱਗਦਾ ਕਿ ਅਗਲਿਆਂ ਦਿਨਾਂ ਚ ਹਿੰਸਾ ਦੀ ਲਹਿਰ ਹੋਰ ਤੇਜ਼ ਹੋ ਸਕਦੀ ਹੈ।
1: ਪੰਨੂ ਸਾਹਿਬ, ਰਾਸ਼ਟਰੀ ਗਾਇਨ ਜਨਗਨ ਮਨ ਦੇ ਬਰਾਬਰ ਬੰਦੇ ਮਾਤਰਮ ਨੂੰ ਕਹਿੰਦੇ ਮਨਜ਼ੂਰੀ ਦੇ ਦਿੱਤੀ ਹੈ ਸਰਕਾਰ ਨੇ। ਮੈਂ ਪਿਛਲੇ ਸਾਲਾਂ ਦੇ ਵਿੱਚ ਬੜਾ ਦੇਖ ਕੇ ਹੈਰਾਨ ਹੋਇਆ ਜੀ ਸੋਸ਼ਲ ਮੀਡੀਆ ਦੇ ਆਉਣ ਦੇ ਨਾਲ ਕਿ ਸਾਡੇ ਬਹੁਤ ਸਾਰੇ ਲੀਡਰ ਜਿਹੜਾ ਨੇ, ਜਿਹੜੀ ਬੜੀ ਹੀ ਆਸਾਨ ਸਾਡਾ ਰਾਸ਼ਟਰ ਗਾਇਨ ਹੈ ਜਿਹੜਾ ਜਨਗਨ ਮਨ, ਉਹ ਬੱਚੇ ਬੱਚੇ ਨੂੰ ਯਾਦ ਹੋ ਜਾਂਦਾ, ਬਚਪਨ 'ਚ ਹੀ ਯਾਦ ਹੋ ਜਾਂਦਾ ਸਕੂਲਾਂ ਦੇ ਵਿੱਚੋਂ, ਉਹ ਨਹੀਂ ਯਾਦ ਉਹਨਾਂ ਨੂੰ ਤੇ ਬੰਦੇ ਮਾਤਰਮ ਵਰਗਾ ਔਖਾ ਕਿਹਨੇ ਯਾਦ ਕਰਨਾ ਤੇ ਕਿੱਥੇ ਕਿੱਥੇ ਪੜਿਆ ਜਾਵੇਗਾ ਹੁਣ ਇਹ?
0: ਦੇਖੋ, ਅਸੀਂ ਕਦੇ ਹਿੰਦੂ ਧਰਮ ਨਾਲ ਜੁੜੇ ਕੁਛ ਧਾਰਮਿਕ ਮੰਤਰ ਉਚਾਰਨੇ ਚਾਹੀਏ ਤੇ ਕੁਲਦੀਪ ਜੀ ਤੁਹਾਨੂੰ ਮੈਨੂੰ ਪ੍ਰੋਬਲਮ ਇਸ ਕਰਕੇ ਆਊਗੀ ਕਿ ਅਸੀਂ ਸੰਸਕ੍ਰਿਤ ਨਹੀਂ ਪੜ੍ਹੀ। ਪਰ ਜਿਹਨਾਂ ਦੀ ਸ਼ਰਧਾ, ਤੁਸੀਂ ਕਿਸੇ ਵੀ ਹਿੰਦੂ ਦੇ ਘਰ ਚਲੇ ਜਾਓ, ਉਹ ਸਵੇਰੇ ਸ਼ਾਮ ਜਦੋਂ ਆਰਤੀ ਕਰਦੇ ਆ, ਪੂਜਾ ਕਰਦੇ ਆ, ਉਹੋ ਹੀ ਮੰਤਰ ਉਹ ਪੜ੍ਹਦੇ ਆ ਤੇ ਬੜੇ ਆਰਾਮ ਨਾਲ ਪੜ੍ਹ ਦਿੰਦੇ ਆ, ਕਿਉਂਕਿ ਬਚਪਨ ਤੋਂ ਲੈ ਕੇ ਪੜ੍ਹਦੇ ਆਏ ਆ। ਮੀਨਿੰਗ ਉਹਨਾਂ ਨੂੰ ਨੀ ਪਤਾ, ਅਰਥ ਨੀ ਪਤਾ। ਤੁਸੀਂ ਕਿਸੇ ਮੁਸਲਮਾਨ ਦੇ ਕੋਲ ਚਲੇ ਜਾਓ, ਉਹ ਆਪਣੇ ਨਮਾਜ਼ ਦਿਨ ਚ 5 ਵਾਰ ਪੜ੍ਹਦੇ ਤੇ ਸਾਰਿਆਂ ਨੂੰ ਪੜ੍ਹਨੀ ਆਉਂਦੀ ਹੈ, ਤੇ ਜੇ ਉਹਨਾਂ ਨੂੰ ਪੁੱਛੋ ਇਹਦੇ ਮੀਨਿੰਗ ਕੀ, ਇਹਨਾਂ ਦੇ ਅਰਥ ਕੀ ਨੇ, ਕਿਸੇ ਨੂੰ ਨੀ ਪਤਾ। ਸਿਰਫ ਜਿਹੜੇ ਮਸਜਿਦਾਂ ਚ ਮੌਲਵੀ ਨੇ, ਧਾਰਮਿਕ ਆਗੂ ਆ, ਉਹਨਾਂ ਨੂੰ ਪਤਾ। ਇੱਦਾਂ ਦੀ ਹਾਲਤਾਂ ਚ ਕਈ ਚੀਜ਼ਾਂ ਉਹ ਹੁੰਦੀਆਂ ਜਿਹੜੀਆਂ ਯਾਦ ਹੋਣ, ਨਾ ਹੋਣ ਕਿਸੇ ਤਰੀਕੇ ਕੋਈ ਨਾ ਕੋਈ ਸੁਰ ਨਾਲ ਸੁਰ ਮਿਲਾ ਕੇ ਬੁਲਾਉਂਦੇ ਰਹੋ, ਨਹੀਂ ਤੇ ਉੱਦਾਂ ਬਾਕੀਆਂ ਵੱਲ ਵੇਖ ਕੇ ਖੜੇ ਰਹੋ। ਇਸ ਵੇਲੇ ਸਥਿਤੀ ਏਦਾਂ ਦੀ ਪੈਦਾ ਹੋ ਗਈ। ਜਦੋਂ ਦੇਸ਼ ਆਜ਼ਾਦ ਹੋਇਆ ਤੇ ਕਾਂਸਟੀਚੁਐਂਟ ਅਸੈਂਬਲੀ ਬਣੀ ਜਿਹਨੇ ਸੰਵਿਧਾਨ ਬਣਾਉਣਾ ਸੀ, ਇਹ ਬਹਿਸ ਉਹਨਾਂ ਚ ਵੀ ਚੱਲੀ ਸੀ ਕਿ ਜਨਗਣ ਮਨ ਜਿਹੜਾ ਉਹਨੂੰ ਨੈਸ਼ਨਲ ਐਂਥਮ ਰੱਖਣਾ ਜਾਂ ਅਸੀਂ ਇਹਨੂੰ ਜਿਹੜਾ ਹੈਗਾ

0: ਹੁਣੇ ਆਪਾਂ ਗੱਲ ਕਰਦੇ ਹਾਂ ਵੰਦੇ ਮਾਤਰਮ ਇਹਨੂੰ ਰੱਖਣਾ, ਇਹਦੇ ਤੇ ਬਹੁਤ ਬਹਿਸ ਹੋਈ, ਇਹਦੇ ਉੱਤੇ ਹੋਰ ਕੋਈ ਰਾਜਨੀਤਿਕ ਗੱਲ ਸੀ ਕਿ ਇਹਦਾ ਜਿਹੜਾ ਆਖਰੀ ਸਟੰਜਾ ਆਖਰੀ ਪਹਿਰਾ ਜਿਹੜਾ ਉਹਦੇ ਵਿੱਚ ਕੁਛ ਗੱਲਾਂ ਇਹੋ ਜਿਹੀਆਂ ਜਿਹੜੀਆਂ ਘੱਟ ਗਿਣਤੀਆਂ ਨੂੰ ਪ੍ਰਵਾਨ ਨਹੀਂ ਹੋ ਸਕਦੀਆਂ, ਉਹਨਾਂ ਦੇ ਆਪਣੇ ਆਪਣੇ ਵਿਸ਼ਵਾਸ ਹੈ। ਭਾਜਪਾ ਦੀ ਸਰਕਾਰ ਨੇ ਇੱਕ ਵਾਰੀ ਉੱਥੇ ਮੱਧ ਪ੍ਰਦੇਸ਼ ਚ ਇਹ ਐਲਾਨ ਕਰ ਦਿੱਤਾ ਕਿ ਸਾਰੇ ਸਕੂਲਾਂ ਚ ਬੱਚੇ ਸੂਰਿਆ ਨਮਸਕਾਰ ਕਰਨਗੇ, ਸੂਰਿਆ ਜਦ ਸਕੂਲ ਆਉਣਗੇ। ਬਹੁਤ ਸਾਰੇ ਮੁਸਲਮਾਨਾਂ ਨੇ ਆਖਿਆ ਕਿ ਸਾਡੇ ਬੱਚਿਆਂ ਵਾਸਤੇ ਇਹ ਨਹੀਂ ਲਾਗੂ ਕਰੋ, ਤੁਸੀਂ ਇਹ ਜ਼ਰੂਰੀ ਨਹੀਂ ਕਰ ਸਕਦੇ, ਕਿਉਂਕਿ ਸਾਡੇ ਧਰਮ ਦੇ ਮੁਤਾਬਕ ਅਸੀਂ ਸਿਰਫ ਅੱਲਾ ਨੂੰ ਨਮਸਕਾਰ ਕਰ ਸਕਦੇ ਹਾਂ, ਉਹਦੀ ਬੰਦਗੀ ਕਰ ਸਕਦੇ ਹਾਂ, ਕਿਸੇ ਹੋਰ ਦੀ ਪੂਜਾ ਨਹੀਂ ਕਰ ਸਕਦੇ, ਸੂਰਜ ਹੋਵੇ ਧਰਤੀ ਹੋਵੇ ਇਹਦੀ ਵੀ ਪੂਜਾ ਨਹੀਂ ਕਰਦੇ। ਉਹਨਾਂ ਦੇ ਵਿੱਚ ਤਾਂ ਜੇ ਕੋਈ ਕ੍ਰਿਕਟ ਦਾ ਖਿਡਾਰੀ ਜਾਂ ਦੂਜਾ ਧਰਤੀ ਦੀ ਪੂਜਾ ਕਰਨ ਲੱਗ ਪਿਆ, ਕੋਈ ਸੈਂਚਰੀ ਮਾਰ ਕੇ ਥੱਲੇ ਲੇਟ ਕੇ ਤੇ ਝੁੱਕ ਕੇ ਤੇ ਉਹਦੀ ਵੀ ਖਿੱਚੋ ਤਾਂ ਖਿਚਾਈ ਹੋ ਜਾਂਦੀ ਹੈ ਕਿ ਤੂੰ ਕਿੱਦਾਂ ਕੀਤਾ। ਉਹ ਆਪਣੀਆਂ ਧਾਰਮਿਕ ਮਾਨਤਾਵਾਂ ਚ ਬਹੁਤ ਪੱਕੇ ਨੇ। ਬੰਦੇ ਮਾਤਰ ਦੇ ਸਵਾਲ ਦੇ ਉੱਤੇ ਕੱਲਾ ਉਹਨਾਂ ਚ ਹੋਰ ਵੀ ਕੁਝ ਘੱਟ ਗਿਣਤੀਆਂ ਚ ਥੋੜੇ ਬਹੁਤ ਮਨ ਚ ਇਹੋ ਜਿਹੇ ਸ਼ੰਕੇ ਆ, ਕੁਝ ਵਿਸ਼ਵਸੇ ਆ ਜਿਹੜੇ ਅਜੇ ਤੱਕ ਨਿਵਾਰਨ ਨਹੀਂ ਹੋ ਰਿਹਾ। ਇਸ ਕਰਕੇ ਜੇ ਕਾਹਲੀ ਚ ਲਾਗੂ ਕਰਨਗੇ, ਮੇਰਾ ਖਿਆਲ ਹੈ ਉਹਦੇ ਨਾਲ ਕੁਝ ਨਾ ਕੁਝ ਅੜਚਣਾ ਪੈ ਸਕਦੀ।
1: ਇੱਕ ਬ੍ਰੇਕ ਤੋਂ ਬਾਅਦ ਪਰਤ ਕੇ ਪਦੂ ਸਾਹਿਬ ਬਾਕੀ ਮੁੱਦਿਆਂ ਤੇ ਚਰਚਾ ਕਰਦੇ ਹਾਂ ਜੀ। ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਅਗਰ ਤੁਸੀਂ ਵਧੀਆ ਰੇਟ ਲੈਣੇ ਨੇ ਤੇ ਸੰਪਰਕ ਕਰ ਲਓ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਨਾਲ, ਬਲਕਿ ਅਲਬਰਟਾ ਵਿੱਚ ਬੈਸਟ ਰੇਟ ਦੇਣ ਦਾ ਉਹ ਦਾਅਵਾ ਕਰਦੇ ਨੇ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਫੋਨ ਨੰਬਰ 587-832-1208 5878-3212-08। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਮਰਸੀਡੀਜ਼ ਦੀ, ਤੇ ਗੌਰਵ ਸ਼ਰਮਾ ਹੋਰੀ ਉੱਥੇ ਸੇਲਸ ਪਰਸਨ ਨੇ, ਉਹਨਾਂ ਨਾਲ ਸੰਪਰਕ ਕਰ ਸਕਦੇ ਹੋ 403-903-6757 4039036757। ਪੰਜਾਬ ਇੰਸ਼ੋਰੈਂਸ ਤੇ ਲਾਇਸੈਂਸਡ ਇੰਸ਼ੋਰੈਂਸ ਐਡਵਾਈਜ਼ਰ ਬ੍ਰੋਕਰ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਲਾਈਫ ਇੰਸ਼ੋਰੈਂਸ ਤੇ ਸੁਪਰਵਿਜ਼ਰ ਇੰਸ਼ੋਰੈਂਸ ਦੇ ਸਪੈਸ਼ਲਿਸਟ ਨੇ, ਉਹਨਾਂ ਨਾਲ ਫੋਨ ਤੇ ਗੱਲਬਾਤ ਕਰ ਲਓ। ਭਰੋਸੇਯੋਗ ਸੇਵਾਵਾਂ ਲਈ 403-404-3500। ਵਾਈ ਵਾਈ ਸੀ ਹੋਮ ਕੇਅਰ ਵੀਰਪਾਲ ਕੌਰ ਰਾਠੋਰਾ ਦੀ ਕੰਪਨੀ ਜਿਹੜੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਤੁਸੀਂ ਸੰਪਰਕ ਕਰ ਲਓ 825-760-0983-825-760-0983। ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ, ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਜੋ ਕਿ 24 ਘੰਟੇ 7 ਦਿਨ ਖੁੱਲ੍ਹਦਾ ਹੈ ਜੀ, ਇਹਨਾਂ ਵੱਲੋਂ ਮਦਰ ਇੰਡੀਆ ਰੈਸਟੋਰੈਂਟ ਜਿਹੜਾ ਹੈ ਜੀ ਉਹ ਸਟਾਰਟ ਕੀਤਾ ਗਿਆ, ਅਤੇ ਜਿੱਥੇ ਜਿਹਦੇ ਬਾਰੇ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜਾਣਕਾਰੀ ਆਪ ਜੀ ਨਾਲ ਸਾਂਝੀ ਕਰਦੇ ਰਹਾਂਗੇ। ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਣ ਵਾਲਾ, ਦੇਸੀ ਗੋਏ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਜੀ। 403-400-6800। ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਦੇ ਵਿੱਚ ਹੈ ਜੀ ਪਿਕਸਲ ਫੋਟੋ ਸਟੂਡੀਓ, ਜਿੱਥੋਂ ਤੁਸੀਂ ਸਿਰਫ $7 ਦੇ ਵਿੱਚ 2 ਪਾਸਪੋਰਟ ਫੋਟੋਆਂ ਬਣਾ ਸਕਦੇ ਹੋ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ। ਫੋਨ ਨੰਬਰ ਹੈ 403-947-0060। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਪੁੰਨ ਸਾਹਿਬ। ਗੱਲ ਹੁਣ ਮਿਡਲ ਈਸਟ ਦੀ ਕਰ ਲੈਂਦੇ ਹਾਂ ਜੀ। ਕੱਲ੍ਹ ਇਸ ਤਰ੍ਹਾਂ ਲੱਗਦਾ ਸੀ ਇਸ ਵੇਲੇ ਕਿ ਲੜਾਈ ਲੱਗੀ ਕਿ ਲੱਗੀ ਫਿਰ ਦੁਬਾਰਾ, ਅਤੇ ਖਬਰਾਂ ਆਈਆਂ ਵੀ ਇਹੋ ਜਿਹੀਆਂ ਕਿ ਕੁਛ ਮਿਜ਼ਾਈਲਾਂ ਅਤੇ ਡਰੋਨ ਵਗੈਰਾ ਦਾਗੇ ਵੀ ਗਏ। ਖੈਰ ਜਹਾਜ਼ਾਂ 'ਤੇ ਗੋਲੀਬਾਰੀ ਹੋਣ ਦੀ ਖਬਰ ਅਜੇ ਵੀ ਹੈਗੀ ਹੈ, ਪਰ ਲੱਗਦਾ ਕਿ ਗੱਲ ਬਣ ਰਹੀ ਹੈ ਜੀ। ਕੀ ਹੋ ਰਿਹਾ ਇਸ ਵੇਲੇ ਤਾਜ਼ਾ?
0: ਕੱਲ ਸ਼ਾਮ ਨੂੰ ਜੋ ਤੁਹਾਡੀ ਸਵੇਰ ਸੀ, ਅਚਾਨਕ ਖਬਰਾਂ ਆਈਆਂ ਕਿ ਦੋਵਾਂ ਧਿਰਾਂ ਚ ਸਮਝੌਤੇ ਦੇ ਚਾਂਸ ਬਹੁਤ ਵੱਧ ਗਏ ਆ, ਔਰ ਡੋਨਲਡ ਟਰੰਪ ਨੇ ਵੀ ਇਹੋ ਜਿਹਾ ਇੱਕ ਮੈਸੇਜ ਪੋਸਟ ਪਾ ਦਿੱਤੀ ਕਿ ਇੱਥੇ ਕਿਸੇ ਵਕਤ ਵੀ ਸਮਝੌਤਾ ਹੋ ਸਕਦਾ ਦੋਵਾਂ ਧਿਰਾਂ ਨੂੰ। ਨਾਲ ਹੀ ਇਹ ਵੀ ਗੱਲਾਂ ਆਉਣ ਲੱਗ ਪਈਆਂ ਕਿ ਸਮਝੌਤੇ ਦੀਆਂ ਮੱਦਾਂ ਕੀਤੀਆਂ ਨੇ। ਕੀ ਪਤਾ ਲੱਗਾ ਕਿ ਇਰਾਨ ਨੇ 10 ਸ਼ਰਤਾਂ ਰੱਖੀਆਂ, ਉਹਨਾਂ 10 ਸ਼ਰਤਾਂ ਦੇ ਵਿੱਚ ਕੁਝ ਕੌੜੀਆਂ ਸੀ ਜਿਹੜੀਆਂ ਫਿਰ ਵੀ ਅਮਰੀਕਾ ਨੇ ਮੰਨਦੀਆਂ। ਮਿਸਾਲ ਦੇ ਤੌਰ ਤੇ 40 ਸਾਲ ਪਹਿਲਾਂ ਤੋਂ ਅਮਰੀਕਾ ਨਾਲ ਝਗੜਾ ਚੱਲਦਾ, ਜਿਹੜੀਆਂ ਅਮਰੀਕਾ ਦੀਆਂ ਜਾਇਦਾਦਾਂ ਇਰਾਨ ਦੀਆਂ ਜਾਇਦਾਦਾਂ ਅਮਰੀਕਾ ਦੇ ਸੀ ਤੇ ਉਦੋਂ ਜ਼ਬਤ ਕੀਤੀਆਂ ਗਈਆਂ, ਅਦਾਲਤੀ ਹੁਕਮ ਤੇ ਜ਼ਬਤ ਕੀਤੀਆਂ ਗਈਆਂ, ਇਹ ਕਹਿ ਕੇ ਕਿ ਇਰਾਨ ਨੇ ਦੁਨੀਆਂ ਭਰ ਚ ਅਮਰੀਕਨ ਅੰਬੈਸੀਆਂ ਕੌਂਸਲੇਟਾਂ ਤੇ ਹਮਲੇ ਕਰਾਏ ਆ, ਅੱਤਵਾਦ ਨੂੰ ਪ੍ਰਮੋਟ ਕੀਤਾ, ਉਹਦੇ ਕਰਕੇ ਇਹਨਾਂ ਜਾਇਦਾਦਾਂ ਜ਼ਬਤ ਕਰ ਲਓ, ਇਹਨਾਂ ਦੀਆਂ ਜਿਹੜੀਆਂ ਰਕਮ ਸਕਿਉਰਿਟੀ ਵਗੈਰਾ ਉਹ ਵੀ ਜ਼ਬਤ ਕਰ ਲਓ। ਹੁਣ ਕੱਲ ਸਵੇਰੇ

0: ਜਿਹੜੀ ਗੱਲ ਚੱਲਦੀ ਰਹੀ ਤੇ ਕੱਲ ਸ਼ਾਮ ਨੂੰ ਜਦੋਂ ਸਾਡੀ ਸ਼ਾਮ ਤੇ ਤੁਹਾਡੀ ਸਵੇਰ ਸੀ, ਉਹਦੇ ਚ ਦੋਵੇਂ ਤਰ੍ਹਾਂ ਇੱਥੋਂ ਤੱਕ ਪਹੁੰਚ ਗਈਆਂ ਕਿ ਅਮਰੀਕਾ ਨੇ ਆਖਿਆ ਠੀਕ ਹੈ ਅਸੀਂ ਤੁਹਾਡੀਆਂ ਜਿਹੜੀਆਂ ਜਾਇਦਾਦਾਂ ਸੀਜ਼ ਕੀਤੀਆਂ ਸੀ ਉਹ ਸਾਰੀਆਂ ਜਾਰੀ ਕਰ ਦਿੰਦੇ। ਸ਼ਾਮ ਨੂੰ ਇਹ ਵੀ ਗੱਲ ਆ ਗਈ ਕਿ ਇਹਦੇ ਜਵਾਬ ਚ ਇਰਾਨ ਨੇ ਆਖਿਆ ਕਿ ਮੈਂ ਸਾਰੇ ਜਹਾਜ਼ਾਂ ਦੇ ਲੰਘਣ ਵਾਸਤੇ ਹੋਰਮਨ ਸਟ੍ਰੇਟ ਜਿਹੜਾ ਲਾਂਘਾ ਹੈ ਉਹ ਖੋਲ ਦੂੰਗਾ। ਔਰ ਇਹ ਖਬਰ ਇੰਨੀ ਤੇਜ਼ੀ ਨਾਲ ਫੈਲੀ ਕਿ ਸਾਡੇ ਭਾਰਤ ਵਿੱਚ ਤੇਲ ਦੀਆਂ ਕੀਮਤਾਂ ਇੱਕਦਮ ਡਿੱਗ ਪਈਆਂ। ਉਹਦਾ ਕਾਰਨ ਇਹ ਸੀ ਕਿ ਉੱਥੇ ਇੰਨੇ ਕੁ ਟਰਾਲੇ ਹੋਰਮਨ ਸਟ੍ਰੇਟ ਤੇ ਚਾਰ ਪੇਰਿਆਂ ਤੋਂ ਆ ਕੇ ਅੜੇ ਖਲੋਤੇ ਆ ਕਿ ਜਦੋਂ ਇਹ ਉੱਥੇ ਤੁਰ ਪਏ ਤੇ ਅੱਗੜ ਪਿਛੜ ਪਏ ਲਾਈਨ ਬੱਝੀ ਆਉਣੀ ਆ ਤੇ ਭਾਰਤ ਵਿੱਚ ਇੰਨਾ ਤੇਲ ਇੱਕੋ ਵਾਰੀ ਪਹੁੰਚ ਜਾਣਾ, ਇਹਨਾਂ ਤੋਂ ਸੰਭਾਲਿਆ ਨਹੀਂ ਜਾਣਾ। ਜਦੋਂ ਇਹ ਗੱਲਾਂ ਚੱਲਦੀਆਂ ਕਿ ਇੰਨਾ ਤੇਲ ਇੱਕਦਮ ਪਹੁੰਚਣਾ ਤੇ ਇਹਨਾਂ ਨੂੰ ਸੰਭਾਲਿਆ ਨਹੀਂ ਜਾਣਾ, ਅਚਾਨਕ ਰਾਤ ਨੂੰ ਖਬਰ ਆ ਗਈ ਕਿ ਸਮਝੌਤਾ ਤੇ ਪੇਟ ਟੁੱਟ ਰਿਹਾ। ਇਰਾਨ ਨੇ ਨਾਲ ਦੇ ਦੇਸ਼ਾਂ ਚ ਜਿੱਥੋਂ ਅਮਰੀਕਾ ਦੀਆਂ ਫੌਜਾਂ ਆਪਰੇਟ ਕਰਦੀਆਂ ਉਹਨਾਂ ਦੇ ਹਵਾਈ ਅੱਡੇ ਵਰਤਦੀਆਂ ਉਹਨਾਂ ਦੇਸ਼ਾਂ ਤੇ ਹਮਲੇ ਕਰਕੇ ਹੁਣ ਇਸ ਵੇਲੇ ਜੱਕੋ ਤੱਕ ਆ ਕੇ ਜੰਗ ਰੁਕੇਗੀ ਕਿ ਨਹੀਂ ਰੁਕੇਗੀ, ਬੜਾ ਨਾਜ਼ੁਕ ਮੋੜ ਹੈ।
1: ਪੰਡਿਤ ਸਾਹਿਬ, ਪਾਕਿਸਤਾਨ ਇਸਲਾਮਿਕ ਮੁਲਕ ਹੈ ਜੀ ਤੇ ਉੱਥੇ ਸ਼ਰਾਬਬੰਦੀ ਤਕਰੀਬਨ 50 ਸਾਲ ਪਹਿਲਾਂ ਕਹਿੰਦੇ ਕਾਫੀ ਪੱਕੇ ਤੌਰ ਤੇ ਕਰ ਦਿੱਤੀ ਗਈ ਸੀ ਤੇ ਹੁਣ ਫਿਰ ਕੁਛ ਵਿਚਾਰਾਂ ਚੱਲ ਰਹੀਆਂ ਨੇ ਕਿ ਨੀਤੀ ਬਦਲੀ ਜਾਵੇਗੀ, ਅਜਿਹਾ ਕਿਉਂ?
0: ਇਹ ਕੱਲ ਦੁਪਹਿਰ ਤੋਂ ਖਬਰ ਗਰਮ ਹੈ ਕਿ ਪਾਕਿਸਤਾਨ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਉੱਥੇ ਡਿਸਟਿਲਰੀਆਂ ਨਵੇਂ ਸਿਰੇ ਤੋਂ ਚਾਲੂ ਕੀਤੀਆਂ ਜਾਣਗੀਆਂ ਜਿਹੜੀਆਂ ਸ਼ਰਾਬ ਬਣਾਉਣਗੀਆਂ ਤੇ ਉਹ ਬਣਾ ਕੇ ਇੱਥੇ ਪਾਕਿਸਤਾਨ ਵਿੱਚ ਘੱਟ ਰਿਲੀਜ਼ ਕਰਨਗੀਆਂ ਜਾਂ ਪਾਕਿਸਤਾਨ ਵਿੱਚ ਰਿਲੀਜ਼ ਕਰਨਗੀਆਂ ਵੀ ਸੇਲ ਕਰਨਗੀਆਂ ਕਿ ਨਹੀਂ, ਇਹ ਨੀਤੀ ਇਹਦੇ ਸਪਸ਼ਟ ਨਹੀਂ। ਪਰ ਇਹ ਹੋ ਗਈ ਹੈ ਕਿ ਸ਼ਰਾਬ ਇਹ ਬਣਾਉਣਗੇ, ਮੁਸਲਿਮ ਦੇਸ਼ਾਂ ਚੋਂ ਕਿਸੇ ਨੇ ਲੈਣੀ ਨਹੀਂ, ਉਹਨਾਂ ਨੂੰ ਨਹੀਂ ਦੇਣਗੇ। ਪਰ ਜਿਹੜੇ ਗੈਰ ਮੁਸਲਿਮ ਦੇਸ਼ ਨੇ, ਕ੍ਰਿਸਚਨ ਦੇਸ਼ ਨੇ, ਬਾਕੀ ਦੁਨੀਆਂ ਦੇਸ਼ ਨੇ, ਇਹਨਾਂ ਦੇ ਵਧੀਆ ਬ੍ਰਾਂਡ ਉਹਨਾਂ ਦੇਸ਼ਾਂ ਵਿੱਚ ਚੱਲਣਗੇ ਤੇ ਕਿਉਂਕਿ ਪਾਕਿਸਤਾਨ ਦੇ ਵਿੱਚ ਚੀਜ਼ਾਂ ਸਸਤੀਆਂ ਨੇ, ਮਜ਼ਦੂਰੀ ਖਾਸ ਤੌਰ ਤੇ ਬਹੁਤ ਸਸਤੀ ਹੈ, ਇਸ ਕਰਕੇ ਇਹਨਾਂ ਦਾ ਬ੍ਰਾਂਡ ਉੱਤੇ ਜਾ ਕੇ ਸਸਤਾ ਵਿਕਣਾ, ਇਸ ਕਰਕੇ ਚੌਖੀ ਕਮਾਈ ਹੈ ਜੋ ਹੋ ਸਕਦੀ ਹੈ। ਇਹਦੇ ਨਾਲ ਹੀ ਕੱਲ ਦੀ ਇੱਕ ਨਵੀਂ ਬਹਿਸ ਚੱਲ ਪਈ ਹੈ ਕਿ ਪਾਕਿਸਤਾਨ ਹੁਣ 50 ਸਾਲ ਪਹਿਲਾਂ ਵਾਲਾ ਪਾਕਿਸਤਾਨ ਨਹੀਂ, ਹੁਣ ਤਾਂ ਬਕਾਇਦਾ ਇਸਲਾਮਿਕ ਸ਼ਰੀਅਤ ਵਾਲਾ ਸਟੇਟ ਜਿਹੜਾ ਡਿਕਲੇਅਰ ਕੀਤਾ ਜਾ ਚੁੱਕਾ ਕਿ ਸ਼ਰੀਅਤ ਸਟੇਟ ਜਿਹਦਾ ਹਰ ਕੰਮ ਧਰਮ ਦੇ ਇਬਾਦਤ ਤੋਂ ਸ਼ੁਰੂ ਹੁੰਦਾ, ਉਹਦੇ ਵਿੱਚ ਇਸ ਗੱਲ ਦੀ ਆਗਿਆ ਦਿੱਤੀ ਜਾ ਸਕਦੀ ਹੈ ਕਿ ਜਿਹੜੀ ਗੱਲ ਸ਼ਰ੍ਹਾਂ ਦੇ ਉਲਟ ਹੈ ਇਹ ਸ਼ਰਾਬ ਨੂੰ ਪ੍ਰਮੋਟ ਕੀਤਾ ਜਾਵੇ। ਉਹ ਕਹਿੰਦੇ ਜੀ ਇੱਥੇ ਤੇ ਵਰਤਣੀ ਨਹੀਂ, ਅਸੀਂ ਬਾਹਰ ਹੀ ਭੇਜਣੀ। ਹੁਣ ਇਹਦੇ ਦਰਮਿਆਨ ਇੱਕ ਮੈਂ ਹੋਰ ਤੁਹਾਨੂੰ ਦੱਸਦਿਆਂ ਕਿ ਇਸ ਵੇਲੇ ਇਕਾਨਮੀ ਦਾ ਵੱਡਾ ਮਸਲਾ ਇਹਨਾਂ ਕੋਲ। ਇਸ ਮਸਲੇ ਦੇ ਹੱਲ ਲਈ ਇੱਕ ਚੀਜ਼ ਪਹਿਲਾਂ ਤੋਂ ਕਾਫੀ ਦੇਰ ਤੋਂ ਹੁੰਦੀ ਆਈ, ਉਹ ਇਹ ਕਿ ਬਾਕੀ ਥਾਵਾਂ ਤੇ ਪੋਲਟਰੀ ਫਾਰਮ ਹੁੰਦੇ ਆ, ਪਿਗਰੀ ਫਾਰਮ ਹੁੰਦੇ ਆ, ਗਾਵਾਂ ਦੇ ਫਾਰਮ ਹੁੰਦੇ ਆ, ਪਾਕਿਸਤਾਨ ਦੇ ਵਿੱਚ ਬੜੇ ਚਿਰ ਤੋਂ ਗਧਿਆਂ ਦੇ ਫਾਰਮ ਚੱਲਦੇ ਆ ਜਿੱਥੇ ਗਧੇ ਪੈਦਾ ਕੀਤੇ ਜਾਂਦੇ ਆ। ਬਹੁਤ ਵੱਡੀ ਗਿਣਤੀ ਚੋਂ ਗਧੇ ਜਿਹੜੇ ਚੀਨ ਨੂੰ ਵੇਚੇ ਜਾਂਦੇ ਆ ਔਰ ਚੀਨ ਦੇ ਵਿੱਚ ਪਾਕਿਸਤਾਨੀ ਗਧਿਆਂ ਦੀ ਕਹਿੰਦੇ ਕੀਮਤ ਬਹੁਤ ਹੈ ਕਿਉਂਕਿ ਉੱਥੇ ਜਾ ਕੇ ਇਹਨਾਂ ਦਾ ਲਹੂ ਤੇ ਮਾਸ ਜਿਹੜਾ ਅਸਲੀ ਸਾਨੂੰ ਨੀ ਪਤਾ, ਸਾਡੇ ਕੋਲ ਤੇ ਜਿਹੜੀਆਂ ਖਬਰਾਂ ਆਈਆਂ ਨੇ ਅਸੀਂ ਉਹ ਦੱਸ ਸਕਦੇ। ਕਹਿੰਦੇ ਜਿਹੜੇ ਇਹ ਪਾਕਿਸਤਾਨੀ ਗਧੇ ਆ ਇਹਨਾਂ ਦੇ ਲਹੂ ਤੇ ਮਾਸ ਚੀਨ ਵਾਲੇ ਕੁਝ ਖਾਸ ਦਵਾਈਆਂ ਚ ਪਾਉਂਦੇ ਆ, ਉਹਦੇ ਵਾਸਤੇ ਵਰਤੇ ਜਾਂਦੇ। ਬਹੁਤ ਚਿਰ ਤੋਂ ਚਰਚਾ ਚੱਲਦੀ ਹੈ ਕਿ ਬੜੀ ਵੱਡੀ ਪੱਧਰ ਤੇ ਇੱਥੋਂ ਸਮਗਲ ਵੀ ਹੁੰਦੇ ਆ ਤੇ ਮਕਾਦਾ ਵਪਾਰ ਵੀ ਹੁੰਦਾ। ਹੁਣ ਉਹਦੇ ਉੱਤੇ ਵੀ ਕਈ ਲੋਕ ਇਤਰਾਜ਼ ਕਰਦੇ ਸੀ, ਇਤਰਾਜ਼ ਤੇ ਇਸ ਗੱਲ ਤੇ ਵੀ ਹੈ ਕਿਉਂਕਿ ਸ਼ੇਰਾਂ ਦੇ ਫਾਰਮ ਹੈ ਜਿੱਥੇ ਸ਼ੇਰਾਂ ਦੇ ਬੱਚੇ ਪੈਦਾ ਕੀਤੇ ਜਾਂਦੇ ਆ, ਪਰ ਉਹਨਾਂ ਨੂੰ ਸ਼ੇਰਾਂ ਵਰਗੇ ਲੜਾਕੂ ਨਹੀਂ ਬਣ ਦਿੱਤਾ ਜਾਂਦਾ, ਬਚਪਨ ਤੋਂ ਲੈ ਕੇ ਹੀ ਉਹਨਾਂ ਨੂੰ ਖਰਗੋਸ਼ ਵਾਂਗ ਹੀ ਪਾਲਿਆ ਜਾਂਦਾ ਤੇ ਜਿਹੜੇ ਬਾਕੀ ਦੁਨੀਆਂ ਦੇ ਵਿੱਚੋਂ ਸ਼ਿਕਾਰੀ ਹੈ ਉਹ ਫਿਰ ਇੱਥੇ ਆਉਂਦੇ ਆ। ਇਹ ਉਹਨਾਂ ਨੇ ਸ਼ੇਰਾਂ ਦੇ ਸਿਰ ਤੇ ਹੱਥ ਫੇਰ ਕੇ ਫੋਟੋ ਵੀ ਖਿਚਾਉਂਦੇ ਆ, ਮੂਵੀ ਬਣਾਉਂਦੇ ਆ, ਫਿਰ ਉਹਨਾਂ ਨੂੰ ਕਿਸੇ ਨੂੰ ਦੂਰ ਖੜਾ ਕਰਕੇ ਤੇ ਹੰਟਿੰਗ ਕਰਕੇ ਯਾਨੀ ਗੋਲੀ ਮਾਰ ਕੇ ਆਪਣੇ ਦੇਸ਼ਾਂ ਚ ਜਾ ਕੇ ਸਦਾ ਟੋਰ ਵੀ ਬਣਾਉਂਦੇ ਆ ਕਿ ਸ਼ੇਰ ਮਾਰ ਕੇ ਆਏ ਆ। ਇਸ ਤਰ੍ਹਾਂ ਦੀਆਂ ਗੱਲਾਂ ਵੀ ਬਹੁਤ ਉੱਥੋਂ ਸਾਨੂੰ ਸੁਣਨ ਨੂੰ ਮਿਲਦੀਆਂ, ਪਰ ਮੈਨੂੰ ਇਸ ਗੱਲ ਦਾ ਕਈ ਵਾਰੀ ਯਕੀਨ ਨਹੀਂ ਆਉਂਦਾ ਜਿਹੜੀਆਂ ਗੱਲਾਂ ਉਹ ਦੱਸਦੇ ਆ ਕਿ ਏਦਾਂ ਦੀਆਂ ਗੱਲਾਂ ਪਾਕਿਸਤਾਨ ਚ ਹੋ ਸਕਦੀਆਂ। ਹੁਣ ਸ਼ਰਾਬ ਵਾਲੇ ਮਾਮਲੇ ਚ ਵੀ ਕੱਲ ਦੀ ਜਦੋਂ ਦੀ ਚਰਚਾ ਚੱਲੀ ਹੈ

0: ਵੱਖ ਵੱਖ ਲੋਕਾਂ ਦੇ ਵੱਖ ਵੱਖ ਵਿਚਾਰ ਸਾਹਮਣੇ ਆ ਗਏ।
1: ਬਹੁਤ ਸ਼ੁਕਰੀਆ ਜੀ ਪੰਨੂ ਸਾਹਿਬ, ਸਾਨੂੰ ਸਾਰੀ ਜਾਣਕਾਰੀ ਵਿਸਥਾਰ ਸਾਹਿਬ ਦੇਣ ਲਈ ਧੰਨਵਾਦ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਹ ਸਨ ਜੀ ਪੰਜਾਬ ਤੋਂ ਜਤਿੰਦਰ ਪੰਨੂ ਜੀ, ਜਿਨ੍ਹਾਂ ਨੇ ਬਹੁਤ ਸਾਰੇ ਮੁੱਦਿਆਂ ਤੇ ਸਾਨੂੰ ਬਹੁਤ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ਜੀ। ਇਸ ਪ੍ਰੋਗਰਾਮ ਵਿੱਚ ਇਨਫੋਰਮੇਸ਼ਨ ਵਾਲਾ ਹਿੱਸਾ ਇੱਥੇ ਖਤਮ ਹੁੰਦਾ ਹੈ ਜੀ। ਅੱਜ ਦੇ ਪ੍ਰੋਗਰਾਮ ਵਿੱਚ ਹੁਣ ਕੋਈ ਗੀਤ ਸੰਗੀਤ ਪੇਸ਼ ਕੀਤਾ ਜਾਵੇਗਾ। ਮੈਨੂੰ ਦਿਓ ਇਜਾਜ਼ਤ ਹੋਈਆਂ ਪਲੋ ਚੁਕਾ ਲਿਖੇ ਮਾਂ ਜੀ, ਸਤਿ ਸ਼੍ਰੀ ਅਕਾਲ।

0: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
2: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ
1: ਮਾਨ ਸੰਗ ਸਪਤੀ
2: ਯੂ ਆਰ ਲਿਸਨਿੰਗ ਟੂ ਫੇਅਰਚਾਈਲਡ ਰੇਡੀਓ CHKF FM 94.7 ਅ ਮਲਟੀਕਲਚਰਲ ਰੇਡੀਓ ਸਟੇਸ਼ਨ ਇਨ ਕੈਲਗਰੀ

大家好，我是陈嘉燕。在今个母亲节的前夕，我想同大家分享一个妈妈、三个孩子、一份不放弃爱的真实故事。

0: Claudia.
1: Most people fall in love quite a few times. Well, then.

0: 你而家见点啫吓？
1: 哦，乜小凤未啊？你仲好意思嚟见我咩？
0: 哎呀，平哥，我挂住你噶我。
1: 系呀，咁。

鬼域全心来陷害呀，今日的托辞慰问无非想试探。

0: 逢星期一下午二至三在 C123 时段内都会有 Rita 同你倒数加拿大致歇中文歌曲排行榜。
1: 生命起伏。

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: ਸਹੀ ਭਾਈਚਾਰਾ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੰਦਾ ਹੈ। ਨਾਰਥ ਈਸਟ ਕੈਲਗਰੀ ਦੇ ਹਕਸਲੇ ਵਿੱਚ ਹਰ ਚੀਜ਼ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਪਾਰਕਾਂ ਤੇ ਰਸਤਿਆਂ ਤੋਂ ਲੈ ਕੇ ਨੇੜਲੇ ਸਕੂਲਾਂ, ਸ਼ਾਪਿੰਗ ਅਤੇ ਪੂਰੇ ਸ਼ਹਿਰ ਤੱਕ ਪਹੁੰਚ, ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪਰਿਵਾਰ ਆਪਸ ਵਿੱਚ ਜੁੜੇ ਰਹਿ ਸਕਦੇ ਨੇ, ਆਪਣੀ ਰੋਜ਼ਾਨਾ ਦੀ ਰੁਟੀਨ ਬਣਾ ਸਕਦੇ ਨੇ ਅਤੇ ਸ਼ੁਰੂ ਤੋਂ ਹੀ ਘਰ ਵਰਗਾ ਮਹਿਸੂਸ ਕਰ ਸਕਦੇ ਨੇ। ਸਿਰਫ ਇੱਕ ਨਵਾਂ ਭਾਈਚਾਰਾ ਹੀ ਨਹੀਂ, ਤੁਹਾਡੇ ਭਵਿੱਖ ਨੂੰ ਉਸਾਰਨ ਦੀ ਇੱਕ ਜਗ੍ਹਾ। ਹਕਸਲੇ ਦੀ ਖੋਜ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ

ਨਗਰ ਕੀਰਤਨ ਸੰਬੰਧੀ ਅਹਿਮ ਜਾਣਕਾਰੀ ਜਿਹੜੀ ਹੈ ਜੀ ਉਹ ਦਿੱਤੀ ਜਾਵੇਗੀ। ਇਹ ਪ੍ਰੋਗਰਾਮ ਦੇ ਵਿੱਚ ਅਸੀਂ ਵਿਸਥਾਰ ਸਹਿਤ ਗੱਲ ਅੱਗੇ ਜਾ ਕੇ ਪੇਸ਼ ਕਰਨੀ ਹੈ, ਤੁਸੀਂ ਸੁਣਦੇ ਰਹਿਣਾ ਜੀ ਇਹ ਪ੍ਰੋਗਰਾਮ। ਇਸ ਤੋਂ ਇਲਾਵਾ ਖਬਰਾਂ ਤੇ ਚਰਚਾ ਜਿਹੜੀ ਕਰਨੀ ਆ ਉਹਦੇ ਬਾਰੇ ਪਹਿਲਾਂ ਸੰਖੇਪ ਵਿੱਚ ਜਾਣਕਾਰੀ ਦੇਵਾਂਗੇ ਫਿਰ ਵਿਸਥਾਰ ਨਾਲ। ਤੇ ਕਿਉਂ ਨਾ ਸਭ ਤੋਂ ਪਹਿਲਾਂ ਮੌਸਮ ਦੀ ਗੱਲ ਕਰ ਲਈਏ ਤੇ ਦੇਖੀਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹਿਣ ਦੀ ਸੰਭਾਵਨਾ। ਇਸ ਵੇਲੇ ਵੈਸੇ 18-19 ਡਿਗਰੀ ਸੈਲਸੀਅਸ ਦੇ ਟੈਂਪਰੇਚਰ ਦੇ ਆਸ ਪਾਸ ਰਿਕਾਰਡ ਕੀਤਾ ਜਾ ਰਿਹਾ ਕੈਲਗਰੀ ਦੇ ਵਿੱਚ। ਕੱਲ੍ਹ ਨੂੰ ਵੀ ਇਸੇ ਤਰ੍ਹਾਂ ਦਾ ਮੌਸਮ, ਲੇਕਿਨ ਕੱਲ੍ਹ ਸ਼ਾਮ ਨੂੰ ਥੋੜ੍ਹਾ ਜਿਹਾ ਮੌਸਮ ਬਦਲੇਗਾ, ਹਲਕੀ ਫੁਲਕੀ ਬਾਰਿਸ਼ ਰਾਤ ਨੂੰ ਹੋਵੇਗੀ ਤੇ 2 ਮਿਲੀਮੀਟਰ ਦੇ ਆਸ ਪਾਸ ਇਸ ਤਰ੍ਹਾਂ ਦੀ ਹੋਣ ਦੀ ਸੰਭਾਵਨਾ ਹੈ। ਤੇ ਸਨਿਚਰਵਾਰ ਸਵੇਰੇ ਵੀ ਹਲਕੀ ਬਾਰਿਸ਼ ਦੀ ਸੰਭਾਵਨਾ ਹੈ, ਉਸ ਤੋਂ ਬਾਅਦ ਧੁੱਪ ਤੇ ਬੱਦਲਬਾਈ ਦਾ ਖੇਲ ਬਣਿਆ ਰਹੇਗਾ ਸਾਰਾ ਦਿਨ ਸਨਿਚਰਵਾਰ, ਜਿਸ ਦਿਨ ਨਗਰ ਕੀਰਤਨ ਨੇ ਕੈਲਗਰੀ ਦੇ ਵਿੱਚ, ਤੇ ਟੈਂਪਰੇਚਰ 18 ਕੁ ਰਹੇਗਾ। ਐਤਵਾਰ ਨੂੰ 21 ਡਿਗਰੀ ਸੈਲਸੀਅਸ, ਸੋਮਵਾਰ ਨੂੰ 19 ਡਿਗਰੀ ਸੈਲਸੀਅਸ, ਮੰਗਲਵਾਰ ਨੂੰ 24 ਡਿਗਰੀ ਸੈਲਸੀਅਸ। ਸੋ ਅੱਗੇ ਮੌਸਮ ਫਿਰ ਇਸੇ ਤਰ੍ਹਾਂ 18-20 ਦੇ ਆਸ ਪਾਸ ਤੇ ਉਸ ਤੇ ਥੋੜ੍ਹਾ ਬਹੁਤਾ ਘੱਟ ਵੱਧ ਰਹਿਣ ਦੀ ਸੰਭਾਵਨਾ ਹੈ ਜੀ। ਗਰਮੀਆਂ ਦੀ ਰੁੱਤ ਨੂੰ ਜੀਆਂ ਆਖ ਚੁੱਕੇ ਹਾਂ। ਵੈਸੇ ਅਲਬਰਟਾ ਦਾ ਮੌਸਮ ਹੈ, ਪਰ ਓਵਰਆਲ ਜਦੋਂ ਅਸੀਂ ਬਾਹਰ ਵੱਲ ਨਿਕਲਦੇ ਹਾਂ ਰੂਰਲ ਸਾਈਡ ਵੱਲ ਤਾਂ ਦੇਖ ਸਕਦੇ ਹਾਂ ਕਿ ਕਿਸਾਨਾਂ ਨੇ ਟਰੈਕਟਰ ਸਟਾਰਟ ਕਰ ਲਏ ਨੇ, ਬਿਜਾਈ ਸ਼ੁਰੂ ਹੈ। ਕਈ ਕਿਸਾਨਾਂ ਨੇ ਅਗੇਤ ਦੇ ਵਿੱਚ ਪਿਛਲੀ ਫਸਲ ਦੀ ਕਟਾਈ ਕਰਕੇ ਉਦੋਂ ਹੀ ਬਿਜਾਈ ਕਰ ਦਿੱਤੀ ਸੀ ਅਤੇ ਉਹ ਉਂਗਰਨ ਲੱਗੀ ਹੈ ਫਸਲ, ਪਰ ਨਵੀਂ ਫਸਲ ਦੀ ਬਿਜਾਈ ਚੱਲ ਰਹੀ ਹੈ ਜ਼ੋਰ ਸ਼ੋਰ ਨਾਲ। ਅਤੇ ਜੋ ਪਿਛਲੇ ਦਿਨਾਂ ਦੇ ਵਿੱਚ ਮੌਸਮ ਦੇ ਵਿੱਚ ਸਿਲ ਰਹੀ ਹੈ, ਉਸ ਨਾਲ ਬਾਗੋ ਬਾਗ ਨੇ ਕਿਸਾਨ ਕਿ ਜਿੰਨੀ ਲੋੜੀਂਦੀ ਮਾਤਰਾ ਦੇ ਵਿੱਚ ਸਿਲ ਚਾਹੀਦੀ ਹੁੰਦੀ ਹੈ, ਜ਼ਮੀਨ ਦੇ ਵਿੱਚ ਵੱਤਰ ਚਾਹੀਦਾ, ਉਨੀ ਮੌਜੂਦ ਹੈ। ਸੋ ਕੈਲਗਰੀ ਦੇ ਵਿੱਚ ਜਿਹੜੇ ਰੁਝੇਵੇਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਤੇ ਕੁਝ ਖਾਸ ਈਵੈਂਟਸ ਹੋ ਰਹੀਆਂ ਨੇ ਉਹਨਾਂ ਵਿੱਚ, ਨਗਰ ਕੀਰਤਨ ਬਾਰੇ ਪਹਿਲਾਂ ਜਾਣਕਾਰੀ ਆਪ ਜੀ ਨੂੰ ਦੇ ਚੁੱਕੇ ਹਾਂ, 9 ਮਈ ਨੂੰ ਹੈ। 10 ਮਈ ਨੂੰ ਡਰੱਗ ਅਵੇਅਰਨੈਸ ਫਾਊਂਡੇਸ਼ਨ ਕੈਲਗਰੀ ਵੱਲੋਂ ਸਾਲਾਨਾ ਵਾਕ ਜਿਹੜੀ ਆਯੋਜਿਤ ਕੀਤੀ ਜਾਂਦੀ ਆ ਉਹ ਵੀ ਹੋਵੇਗੀ 10 ਤਰੀਕ ਨੂੰ ਰੋਟਰੀ ਚੈਲੇਂਜਰ ਪਾਰਕ ਦੇ ਵਿੱਚ। ਨਸ਼ਿਆਂ ਖਿਲਾਫ ਮੁਹਿੰਮ ਜੋ ਸਰਦਾਰ ਬਲਵਿੰਦਰ ਸਿੰਘ ਕਾਹਲੋਂ ਹੋਣਾ ਨੇ ਛੇੜੀ ਹੋਈ ਹੈ ਇੰਨੇ ਸਾਲਾਂ ਤੋਂ, ਲਗਾਤਾਰ ਅਣਥੱਕ ਮਿਹਨਤ ਸਦਕਾ ਉਹਨਾਂ ਨੇ ਇਸ ਚੀਜ਼ ਨੂੰ ਜਾਰੀ ਰੱਖਿਆ। ਸਿਟੀ ਹਾਲ ਦੇ ਵਿੱਚ ਵੀ ਉਹਨਾਂ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਕਈ ਦਿਨ ਉਹਨਾਂ ਨੇ ਉੱਥੇ ਵੋਲੰਟੀਅਰਸ ਦੇ ਨਾਲ ਬੈਠ ਕੇ ਇਸ ਮਸਲੇ 'ਤੇ ਕਾਫੀ ਸਾਰਾ ਲੋਕਾਂ ਦੇ ਵਿੱਚ ਇਨਫੋਰਮੇਸ਼ਨ ਵੰਡਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਸ਼ਲਾਘਾਯੋਗ ਹੈ। ਸੋ ਡਰੱਗ ਅਵੇਅਰਨੈਸ ਫਾਊਂਡੇਸ਼ਨ ਦੀ ਵਾਕ ਸੰਬੰਧੀ ਆਪ ਜੀ ਨੂੰ ਜਾਣਕਾਰੀ ਚਾਹੀਦੀ ਹੋਵੇ ਕਿ ਵਾਕ ਕਿਸ ਪਰਪਜ਼ ਨਾਲ ਹੈ, ਉਹਦੀ ਬੈਕਗਰਾਊਂਡ ਵਿੱਚ ਜਾਣ ਲਈ ਅਤੇ ਕੀ ਹਾਸਲ ਕਰਨ ਦਾ ਯਤਨ ਕੀਤਾ ਜਾ ਰਿਹਾ। ਡਰੱਗ ਅਵੇਅਰਨੈਸ ਫਾਊਂਡੇਸ਼ਨ ਵਾਕ ਕੈਲਗਰੀ ਦੀ ਵੀ ਇਸ ਵਾਰੀ ਐਤਵਾਰ 10 ਮਈ ਨੂੰ ਰੋਟਰੀ ਚੈਲੇਂਜਰ ਪਾਰਕ ਨੌਰਥ ਈਸਟ ਕੈਲਗਰੀ ਦੇ ਵਿੱਚ ਹੋਵੇਗੀ ਦੁਪਹਿਰ ਨੂੰ। ਤੁਸੀਂ ਉੱਥੇ ਜ਼ਰੂਰ ਪਹੁੰਚੋ। ਹੋਰ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਤੁਸੀਂ ਕਾਲ ਕਰ ਲਓ ਜੀ ਬਲਵਿੰਦਰ ਸਿੰਘ ਕਾਲ ਹੁਣਾਂ ਨੂੰ 403-617-9045, 403-617-9045। ਇਸੇ ਤਰ੍ਹਾਂ ਪੰਜਾਬੀ ਦਾ ਦੂਸਰਾ ਸਾਲਾਨਾ ਪੰਜਾਬੀ ਹੈਰੀਟੇਜ ਮੇਲਾ, ਜਿਸ ਵਿੱਚ ਐਂਟੀ ਰੇਸਿਜ਼ਮ ਅਵੇਅਰਨੈਸ ਵੀ ਉਹ ਜਿਹੜੀ ਹੈ ਉਹਦਾ ਪ੍ਰਚਾਰ ਕੀਤਾ ਜਾ ਰਿਹਾ। ਇਹ 24 ਮਈ ਦਿਨ ਐਤਵਾਰ ਨੂੰ ਹੋਵੇਗਾ ਜੀ ਇਹ ਪੰਜਾਬੀ ਹੈਰੀਟੇਜ ਮੇਲਾ, ਸ਼ਾਮ 3 ਵਜੇ ਤੋਂ 5:30 ਵਜੇ ਤੱਕ ਫਾਲਕਨ ਰਿਜ ਕੈਸਲ ਰਿਜ ਕਮਿਊਨਿਟੀ ਹਾਲ ਵਿੱਚ। ਗਦਰੀ ਯੋਧਿਆਂ ਦੀ ਲਸਾਨੀ ਕੁਰਬਾਨੀ ਨੂੰ ਸਮਰਪਿਤ ਹੈ ਉਹ, ਅਤੇ ਇਸ ਸੰਬੰਧੀ ਈਵੈਂਟਸ ਤਿਆਰ ਹੋ ਰਹੀਆਂ ਨੇ ਅਤੇ ਤੁਸੀਂ ਫਾਲਕਨ ਰਿਜ ਕੈਸਲ ਰਿਜ ਕਮਿਊਨਿਟੀ ਹਾਲ ਵਿੱਚ ਪਹੁੰਚ ਕੇ ਉੱਥੇ ਜ਼ਰੂਰ ਇਸ ਇਨਫੋਰਮੇਸ਼ਨ ਨੂੰ ਹਾਸਲ ਕਰੋ ਜੋ ਇਹ ਭਾਈਚਾਰੇ ਤੱਕ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਨੇ। ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ 'ਤੇ ਅਸੀਂ ਚਰਚਾ ਕਰਨੀ ਹੈ ਉਹਨਾਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ, ਕੁਛ ਕਰੰਸੀ ਦੇ ਹਵਾਲੇ ਨਾਲ ਗੱਲ, ਕੋਰੋਨਾ ਵਾਇਰਸ COVID-19 ਪੈਂਡੈਮਿਕ ਆਪ ਜੀ ਨੂੰ ਪਤਾ ਕਿ ਇਸੇ ਤਰ੍ਹਾਂ ਹੰਟਾ ਵਾਇਰਸ ਜਿਹੜਾ ਹੈ ਜੀ, ਜਾਂ ਹੈਂਟਾ ਵਾਇਰਸ ਜੋ ਵੀ ਹੈ, ਉਹ ਹੰਤਾ ਵਾਇਰਸ ਕੀ ਉਹ

ਦੁਨੀਆਂ ਦੇ ਵਿੱਚ ਬਦਲ ਚੁੱਕਾ ਹੈ। ਖਾਸ ਤੌਰ ਤੇ ਰਵਾਇਤੀ ਜਿਹੜੀ ਲੜਾਈ ਹੁੰਦੀ ਹੈ ਜ਼ਮੀਨੀ, ਜਿਸ ਵਿੱਚ ਸਿਪਾਹੀ ਮੋਰਚਿਆਂ ਤੇ ਲੜਦੇ ਸੀ, ਜਿਸ ਵਿੱਚ ਹੱਥੋਂ ਪਾਈ ਤੱਕ ਦੀਆਂ ਗੱਲਾਂ ਤੇ ਸ਼ੂਟ ਆਊਟਸ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸੀ, ਟੈਂਕਾਂ ਤੋਪਾਂ ਦੇ ਨਾਲ ਤੇ ਮਸ਼ੀਨ ਗੰਨਾਂ ਦੇ ਨਾਲ, ਹੋਰਨਾਂ ਚੀਜ਼ਾਂ ਦੇ ਨਾਲ, ਉਹਨਾਂ ਵਿੱਚ ਹੁਣ ਫਰਕ ਪੈ ਗਿਆ। ਹੁਣ ਇਨਸਾਨਾਂ ਦੀ ਜਗ੍ਹਾ ਤੇ ਰੋਬੋਟ ਵਰਤੇ ਜਾ ਰਹੇ ਨੇ। ਕੀ ਇਹੋ ਹੀ ਨਵਾਂ ਵਰਲਡ ਆਰਡਰ ਹੈ? ਇਹਦੇ ਬਾਰੇ ਇੱਕ ਆਰਟੀਕਲ ਧੰਨਵਾਦ ਸਹਿਤ ਦੂਸਰੇ ਮੀਡੀਆ ਤੋਂ ਲਿਆ ਗਿਆ, ਉਹ ਆਪ ਜੀ ਨਾਲ ਸਾਂਝਾ ਕਰਾਂਗੇ। ਕਾਫੀ ਇਨਫੋਰਮੇਸ਼ਨ ਵਾਲਾ ਹੈ। ਵਿਸ਼ਵ ਦੀ ਸਭ ਤੋਂ ਵੱਡੀ ਨਿਊਕਲੀਅਰ ਫੈਸਿਲਿਟੀ ਜਿਹੜੀ ਹੈ ਉਹ ਓਨਟੇਰੀਓ ਵਿੱਚ ਬਣਾਉਣ ਲਈ ਨਵੀਂ ਡੀਲ ਕੀਤੀ ਗਈ ਹੈ ਓਨਟੇਰੀਓ ਸਰਕਾਰ ਨੇ। ਆਰਸੀਐਮਪੀ ਨੇ ਇੱਕ ਸ਼ਿਪਿੰਗ ਕੰਟੇਨਰ ਦੇ ਵਿੱਚੋਂ 250 ਕਿਲੋ ਕੋਕੇਨ ਬਰਾਮਦ ਕੀਤੀ ਹੈ। ਅਤੇ ਇਹ ਕਦੋਂ ਬਰਾਮਦ ਹੋਈ ਹੈ, ਕੀ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਕੈਨੇਡਾ ਵਿੱਚ ਐਵਰੇਜ ਨੈਸ਼ਨਲ ਆਸਕਿੰਗ ਰੈਂਟ ਅਪ੍ਰੈਲ ਦੇ ਵਿੱਚ ਹੋਰ ਘਟੇ ਨੇ, ਇਹਦੇ ਬਾਰੇ ਗੱਲ ਕਰਾਂਗੇ। ਜੈੱਟ ਫਿਊਲ ਪ੍ਰਾਈਸਿਸ, ਜਹਾਜ਼ਾਂ ਦਾ ਤੇਲ, ਉਹਦੀਆਂ ਕੀਮਤਾਂ ਇੰਨੀਆਂ ਉੱਚੀਆਂ ਹੋ ਗਈਆਂ ਨੇ ਕਿ ਦੁਨੀਆ ਭਰ ਦੇ ਵਿੱਚ ਏਅਰਲਾਈਨਾਂ ਸੰਘਰਸ਼ ਕਰ ਰਹੀਆਂ ਨੇ ਆਪਣੀਆਂ ਉਡਾਨਾਂ ਜਾਰੀ ਰੱਖਣ ਲਈ। ਏਅਰ ਕੈਨੇਡਾ ਨੇ ਹੋਰ ਕਟੌਤੀ ਕੀਤੀ ਹੈ ਕੁਛ ਰੂਟਾਂ 'ਤੇ। 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਬਹੁਤੇ ਕੈਨੇਡੀਅਨ ਸੋਸ਼ਲ ਮੀਡੀਆ AI ਚੈਟਬੋਟ 'ਤੇ ਬੈਨ ਚਾਹੁੰਦੇ ਨੇ ਜੀ। ਕੈਨੇਡਾ ਵਿੱਚ ਮੇਰੀ ਸਾਈਮਨ ਦੀ ਜਗ੍ਹਾ ਨਵੀਂ ਗਵਰਨਰ ਜਨਰਲ 8 ਜੂਨ ਨੂੰ ਸਹੁੰ ਚੁੱਕਣਗੇ। ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਨੂੰ CSIS ਦੀਆਂ ਬਰੀਫਿੰਗਸ ਹਾਸਲ ਕਰਨ ਲਈ ਜੋ ਲੋੜੀਂਦੀ ਸਕਿਉਰਿਟੀ ਕਲੀਅਰੈਂਸ ਸੀਗੀ ਉਹ ਮਿਲ ਗਈ ਹੈ। ਟੋਰੋਂਟੋ ਦੇ ਵਿੱਚ ਗੂਗਲ ਮੈਪ ਦੇ ਨੁਕਸ ਕਾਰਨ ਰੋਂਗ ਵੇ ਭੇਜ ਦਿੱਤਾ ਇੱਕ ਡਰਾਈਵਰ ਨੂੰ ਗੂਗਲ ਮੈਪਸ ਨੇ। ਅਤੇ ਵੈਨਕੂਵਰ ਦੇ ਇੱਕ ਕੈਫੇ ਦੇ ਵਿੱਚ ਰੇਸਿਸਟ ਨਸਲੀ ਹਮਲਾ ਸਾਹਮਣੇ ਆਇਆ, ਉਹ ਰਿਕਾਰਡ ਹੋਇਆ। ਅਤੇ ਕੈਸੀਨੋ ਦੇ ਵਿੱਚ ਸਲੋਟ ਮਸ਼ੀਨ ਤੋਂ ਇੱਕ ਵਿਅਕਤੀ ਨੇ $11 ਲੱਖ ਜਿੱਤ ਲਏ ਨੇ ਜੀ। ਇਹਨਾਂ ਸਾਰੀਆਂ ਖਬਰਾਂ 'ਤੇ ਚਰਚਾ ਅਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ ਕਰਾਂਗੇ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ 'ਤੇ ਚੰਗੇ ਰੇਟ ਲੈਣੇ ਨੇ, ਅਤੇ 587-832-1208 'ਤੇ ਸੰਪਰਕ ਕਰ ਲਓ। 587-832-1208 ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਦੂਸਰੇ ਸਪੋਂਸਰ ਨੇ ਜੋ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ, ਕੰਟਰੀ ਹਿਲਸ ਦੇ ਉੱਪਰ। ਗੌਰਵ ਸ਼ਰਮਾ ਹੋਰੀ ਉੱਥੇ ਸੀਨੀਅਰ ਸੇਲਸ ਪਰਸਨ ਨੇ, ਜਿਨ੍ਹਾਂ ਦਾ ਫੋਨ ਨੰਬਰ ਹੈ 403-903-9357 403-903-6757। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਤੋਂ ਗੌਰਵ ਸ਼ਰਮਾ ਹੋਰਾਂ ਦਾ ਨੰਬਰ। ਪੰਜਾਬ ਇੰਸ਼ੋਰੈਂਸ ਤੋਂ ਲਾਇਸੈਂਸਡ ਇੰਸ਼ੋਰੈਂਸ ਬ੍ਰੋਕਰ ਐਡਵਾਈਜ਼ਰ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ, ਜੋ ਕਿ ਭਰੋਸੇਯੋਗ ਸੇਵਾਵਾਂ ਦਿੰਦੇ ਨੇ ਲਾਈਫ ਇੰਸ਼ੋਰੈਂਸ ਦੀਆਂ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀਆਂ, ਤੁਸੀਂ ਇਹਨਾਂ ਕੋਲੋਂ ਜਾਣਕਾਰੀ ਹਾਸਲ ਕਰ ਸਕਦੇ ਹੋ 403-400-4-3500 'ਤੇ। ਕਿਸੇ ਨੂੰ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਲੋੜ ਹੈ ਅਤੇ ਬਹੁਤ ਵਧੀਆ ਰੇਟ 'ਤੇ ਬਹੁਤ ਵਧੀਆ ਸਲਾਹ ਆਪ ਜੀ ਨੂੰ ਦੇਣਗੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ। ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਰ ਤੁਸੀਂ ਸਰਕਾਰੀ ਖਰਚੇ 'ਤੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਵਾਉਣਾ ਚਾਹੁੰਦੇ ਹੋ। 825-760-0983 8257600982576008 ਹੋਮ ਕੇਅਰ। ਸਮੋਸਾ ਹਾਊਸ ਇੰਡੀਅਨ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਖੁੱਲ੍ਹਿਆ ਇਹ ਰੈਸਟੋਰੈਂਟ, ਜੋ 24 ਘੰਟੇ 7 ਦਿਨ ਖੁੱਲ੍ਹਦਾ ਹੈ। ਅਤੇ ਇਸ ਰੈਸਟੋਰੈਂਟ ਤੋਂ ਤੁਸੀਂ ਦੇਸੀ ਘਿਓ ਵਿੱਚ ਬਣੀਆਂ ਦਾਲਾਂ ਸਬਜ਼ੀਆਂ ਵੀ ਖਾ ਸਕਦੇ ਹੋ। 24 ਘੰਟੇ 7 ਦਿਨ ਔਡਰ ਕਰੋ। ਫੋਨ ਨੰਬਰ ਹੈ 403-461-6161 403-461-6161। ਇਸ ਤੋਂ ਇਲਾਵਾ ਸਮੋਸਾ ਹਾਊਸ ਵਾਲਿਆਂ ਵੱਲੋਂ ਮਦਰ ਇੰਡੀਆ
ਨਾਰਥ ਐਂਡ ਸਾਊਥ ਇੰਡੀਅਨ

ਕੁਜ਼ੀਨ ਖੋਲਿਆ ਜਾ ਰਿਹਾ ਹੈ। ਇਹ ਹੈ ਜੀ ਯੂਨਿਟ 2158-4410-104 ਐਵੀਨਿਊ ਨੌਰਥ ਈਸਟ ਕੈਲਗਰੀ। ਇਸ ਸੰਬੰਧੀ ਆਉਣ ਵਾਲੇ ਦਿਨਾਂ ਦੇ ਵਿੱਚ ਆਪ ਜੀ ਨੂੰ ਹੋਰ ਵੀ ਜਾਣਕਾਰੀ ਅਸੀਂ ਦੇਵਾਂਗੇ। ਪਿਕਸਲ ਫੋਟੋ ਸਟੂਡੀਓ ਨੌਰਥ ਈਸਟ ਕੈਲਗਰੀ ਦੇ ਸਵਾਨਾ ਬਾਜ਼ਾਰ ਵਿੱਚ ਖੁੱਲ੍ਹਿਆ ਪਿਕਸਲ ਫੋਟੋ ਸਟੂਡੀਓ, ਜਿੱਥੋਂ ਸਿਰਫ $7 ਵਿੱਚ 2 ਪਾਸਪੋਰਟ ਫੋਟੋਆਂ ਤੁਸੀਂ ਬਣਵਾ ਸਕਦੇ ਹੋ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਵਿੱਚ ਨੌਰਥ ਈਸਟ ਕੈਲਗਰੀ ਦੇ ਵਿੱਚ ਹਰ ਤਰ੍ਹਾਂ ਦੀ ਸੇਵਾ ਦੇਣਗੇ ਉਹ, ਜਿਸ ਵਿੱਚ ਫੈਮਿਲੀ ਫੋਟੋ, ਬੱਚਿਆਂ ਦੀਆਂ ਫੋਟੋ, ਈਵੈਂਟ ਦੀ ਫੋਟੋਗ੍ਰਾਫੀ ਕਰਵਾਉਣੀ ਹੋਵੇ ਤਾਂ ਪਿਕਸਲ ਫੋਟੋ ਸਟੂਡੀਓ ਵਿੱਚ ਸੰਪਰਕ ਕਰ ਲਓ। ਫੋਨ ਨੰਬਰ 4039470060। ਆਓ ਹੁਣ ਖ਼ਬਰਾਂ ਵਿਸਥਾਰ ਸਹਿਤ ਆਪ ਜੀ ਨਾਲ ਸਾਂਝੀਆਂ ਕਰਦੇ ਹਾਂ। ਸਭ ਤੋਂ ਪਹਿਲਾਂ ਕੱਚੇ ਤੇਲ ਦੀਆਂ ਕੀਮਤਾਂ 'ਤੇ ਗੱਲਬਾਤ ਕਰਦੇ ਹਾਂ ਜੀ। WTI ਵੈਸਟ ਟੈਕਸਸ ਇੰਟਰਮੀਡੀਏਟ ਜੋ ਤੇਲ ਹੈ ਜੀ, ਕਰੂਡ ਆਇਲ, ਇਸ ਵੇਲੇ 95-96 ਦੇ ਆਸ ਪਾਸ ਟਰੇਡ ਹੋ ਰਿਹਾ। ਸਟੇਟ ਆਫ ਫਾਰਮੂਜ਼ ਦੇ ਬਾਰੇ ਜਦੋਂ ਕੋਈ ਚੰਗੀ ਖ਼ਬਰ ਆਉਂਦੀ ਹੈ ਤਾਂ ਫਿਰ ਤੇਲ ਦੀਆਂ ਕੀਮਤਾਂ ਥੋੜ੍ਹੀ ਬਹੁਤੀਆਂ ਡਿੱਗ ਜਾਂਦੀਆਂ ਨੇ, ਜਦੋਂ ਕੋਈ ਨੈਗੇਟਿਵ ਖ਼ਬਰ ਆਉਂਦੀ ਹੈ ਤਾਂ ਫਿਰ ਉਛਾਲ ਆ ਜਾਂਦਾ। ਖੈਰ, ਬ੍ਰੈਂਟ ਕਰੂਡ ਦੀ ਜੋ ਪ੍ਰਾਈਸ ਹੈ ਜੀ, ਇਸ ਵੇਲੇ $102 ਦੇ ਆਸ ਪਾਸ ਇਹ ਟਰੇਡ ਹੋ ਰਿਹਾ। ਜਿੱਥੇ ਕੈਨੇਡੀਅਨ ਕਰੰਸੀ ਦੀ ਗੱਲ ਹੈ, ਕਾਫ਼ੀ ਦਿਨ ਉਛਾਲ ਵਿੱਚ ਰਹਿਣ ਤੋਂ ਬਾਅਦ ਕੈਨੇਡੀਅਨ ਕਰੰਸੀ ਦੇ ਮੁਕਾਬਲੇ ਭਾਰਤੀ ਰੁਪਈਆ ਥੋੜ੍ਹਾ ਜਿਹਾ ਮਜ਼ਬੂਤ ਨਜ਼ਰ ਆ ਰਿਹਾ। 70 ਰੁਪਏ ਕਰੋਸ ਕਰਨ ਤੋਂ ਬਾਅਦ ਇਸ ਵੇਲੇ ਅੱਜ ਤੁਸੀਂ ਕੈਨੇਡੀਅਨ ਇੱਕ ਵੇਚਦੇ ਹੋ ਤਾਂ ਤੁਹਾਨੂੰ 69 ਰੁਪਏ 15 ਪੈਸੇ ₹69.15 ਜਿਹੜੇ ਨੇ ਉਹ ਮਿਲ ਸਕਦੇ ਨੇ। US ਡਾਲਰ ਦੀ ਗੱਲ ਕਰੀਏ ਤਾਂ ਇੱਕ US ਡਾਲਰ ਦੇ $1.36 ਕੈਨੇਡੀਅਨ ਮਿਲਣਗੇ, $36.36 ਇੱਕ ਅਮਰੀਕਨ ਦੇ ਮੁਕਾਬਲੇ ਇੱਕ ਅਮਰੀਕਨ ਦੇ ਮੁਕਾਬਲੇ $1 ਕੈਨੇਡੀਅਨ ਅਤੇ 36 ਸੈਂਟ ਨਾਲ ਮਿਲਣਗੇ ਜੀ। COVID-19 ਆਪ ਜੀ ਨੂੰ ਯਾਦ ਹੋਵੇਗਾ, ਕਰੋਨਾ ਵੀ ਕਹਿ ਦਿੱਤਾ ਜਾਂਦਾ, ਕਰੋਨਾ ਮਹਾਂਮਾਰੀ ਔਰ ਇਹ ਪੈਂਡੈਮਿਕ ਐਪੀਡੈਮਿਕ ਕਈ ਇਸ ਦੇ ਸਟੇਜਸ ਹੁੰਦੇ ਨੇ ਇਹਨਾਂ ਚੀਜ਼ਾਂ ਦੇ। ਖੈਰ, ਇਹ ਜੋ ਨਵਾਂ ਵਾਇਰਸ, ਖੈਰ ਵਾਇਰਸ ਨਵਾਂ ਵੀ ਨਹੀਂ ਹੈ ਪਰ ਇਹ ਫੈਲਿਆ ਹੈ, ਇੱਕ ਕਰੂਜ਼ ਸ਼ਿਪ ਜਿਹੜਾ ਹੈ ਜੀ, ਉਸ ਦੇ ਵਿੱਚ ਜੋ ਲੋਕ ਕਰੂਜ਼ 'ਤੇ ਗਏ ਹੋਏ ਸੀ ਘੁੰਮਣ ਫਿਰਨ ਵਾਸਤੇ, ਉਹਨਾਂ ਦੇ ਵਿੱਚ ਇਹ ਸਭ ਤੋਂ ਫੈਲਿਆ ਪਹਿਲਾਂ। ਉਸ ਤੋਂ ਬਾਅਦ ਹੁਣ ਇਸ ਦੇ ਕਈ ਹੋਰ ਜਗ੍ਹਾ ਟਰੇਸਿਸ ਮਿਲ ਰਹੇ ਨੇ ਅਤੇ ਵਰਲਡ ਹੈਲਥ ਔਰਗਨਾਈਜੇਸ਼ਨ UNO ਦੀ ਜਿਹੜੀ ਹੈਲਥ ਏਜੰਸੀ ਹੈ ਜੀ, ਉਹਨਾਂ ਦੀ ਡਿਜ਼ੀਜ਼ ਸਪੈਸ਼ਲਿਸਟ, ਇਨਫੈਕਸ਼ਸ ਡਿਜ਼ੀਜ਼ ਦੀ ਸਪੈਸ਼ਲਿਸਟ ਜਿਹੜੇ ਨੇ ਜੀ, ਮਰੀਆ ਵੈਨ ਕੈਰਖੋਵੇ, ਉਹਨਾਂ ਨੇ ਇੱਕ ਨਿਊਜ਼ ਬਰੀਫਿੰਗ ਦੇ ਵਿੱਚ ਕਿਹਾ ਕਿ ਇਸ ਨੂੰ COVID-19 ਦੇ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ ਅਤੇ ਇਹ ਉਸ ਤਰ੍ਹਾਂ ਨਹੀਂ ਫੈਲਦਾ, ਪਰ ਇਹ ਜਿਹੜਾ ਵਾਇਰਸ ਹੈ ਇਹ ਬਿਲਕੁਲ ਕਲੋਜ਼ ਇੰਟੀਮੇਟ ਕੰਟੈਕਟ ਦੇ ਵਿੱਚ ਫੈਲਦਾ, ਜਦੋਂ ਕੋਈ ਇੱਕ ਦੂਸਰੇ ਦੇ ਬਹੁਤ ਜ਼ਿਆਦਾ ਕਲੋਜ਼ ਹੋਵੇ। ਇਹ ਨਹੀਂ ਕਿ ਥੋੜ੍ਹਾ ਬਹੁਤਾ ਲਾਗੇ ਬੈਠਾ ਵੀ ਹੋਵੇ ਕੋਈ ਜਾਂ ਲੰਘ ਵੀ ਜਾਵੇ ਅਤੇ ਸਾਹ ਦੇ ਵਿੱਚ ਉਸ ਨੂੰ ਫੜ ਸਕਦਾ। ਹੈਲਥ ਅਥਾਰਟੀਜ਼ ਕਈ ਲੋਕਾਂ ਨੂੰ ਟਰੇਸ ਕਰ ਰਹੀਆਂ ਨੇ, ਲੱਭ ਰਹੀਆਂ ਨੇ। ਇਹ ਡੱਚ ਕੰਪਨੀ ਦਾ ਵੈਸਲ ਸੀ, ਸ਼ਿਪ ਸੀ ਇਹ, ਕਰੂਜ਼ ਸ਼ਿਪ MV ਹੋਂਡੀਅਸ। ਅਤੇ ਅੱਜ ਜਿਹੜਾ WHO ਨੇ ਕਿਹਾ ਕਿ 6 ਜਿਹੜੇ ਹੰਟਾ ਵਾਇਰਸ ਦੇ ਸ਼ੱਕੀ ਕੇਸ ਸੀ ਉਹਨਾਂ ਵਿੱਚੋਂ 5 ਕਨਫਰਮ ਹੋ ਗਏ ਨੇ, 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਵਿੱਚ 69 ਸਾਲਾ ਡੱਚ ਔਰਸ ਜਿਸ ਨੂੰ ਵਾਇਰਸ ਸੀ, ਉਹਦਾ ਪਤੀ ਅਤੇ ਇੱਕ ਹੋਰ ਜਰਮਨ ਔਰਤ ਦੀ ਇੱਕ ਮੌਤ ਹੋ ਗਈ ਹੈ। ਸੋ ਇਹਨਾਂ ਕੇਸਾਂ ਦੀ ਜਾਂਚ ਅਸੀਂ ਕਰ ਰਹੇ ਹਾਂ। ਰੋਡੈਂਟਸ ਤੋਂ ਫੈਲਦਾ ਹੈ ਅਤੇ ਟਰਾਂਸਮਿਸ਼ਨ ਜਿਹੜੀ ਇਹਦੀ ਲਾਸਟ ਟਾਈਮ ਜਦੋਂ ਰਿਕਾਰਡ ਹੋਈ ਸੀ, ਫਸਟ ਟਾਈਮ ਰਿਕਾਰਡ ਹੋਈ ਸੀ ਤਾਂ ਇਹੋ ਹੀ ਪਾਇਆ ਗਿਆ ਸੀ ਕਿ ਰੋਡੈਂਟਸ ਜਿਹੜੇ ਨੇ ਉਹਨਾਂ ਤੋਂ ਫੈਲਦਾ। ਇਹ ਲਗਜ਼ਰੀ ਕਰੂਜ਼ ਸ਼ਿਪ ਜਿਸ ਨੂੰ ਓਸ਼ਨ ਵਾਈਡ ਐਕਸਪੀਡੀਸ਼ਨ ਓਪਰੇਟ ਕਰਦੀ ਹੈ, ਇਹ 1 ਅਪ੍ਰੈਲ ਨੂੰ ਇਹ ਯੂਏਸ਼ੀਆ ਅਰਜਨਟੀਨਾ ਤੋਂ ਸ਼ੁਰੂ ਹੋਇਆ ਸੀ ਅਤੇ 10 ਮਈ ਨੂੰ ਇਹਨੇ ਸਪੇਨ ਦੇ ਕੈਨਰੀ ਆਈਲੈਂਡ 'ਤੇ ਪਹੁੰਚਣਾ ਸੀ। 28 ਮੁਲਕਾਂ ਤੋਂ 150 ਮੁਸਾਫਰ ਇਸ 'ਤੇ ਸਵਾਰ ਸਨ, ਪਰ ਹੁਣ ਬਹੁਤਿਆਂ ਨੂੰ ਉਤਾਰ ਦਿੱਤਾ ਗਿਆ ਹੈ ਇਸ ਵਿੱਚੋਂ। ਸੋ ਇਸ ਦੇ ਵਿੱਚ ਅਥਾਰਟੀਜ਼ ਨੇ, WHO ਵੱਲੋਂ ਇਹ ਕਿਹਾ ਗਿਆ ਕਿ ਅਸੀਂ ਸਭ ਨੂੰ ਮਾਸਕ ਪਹਿਨਣ ਦੀ ਸਲਾਹ ਦੇ ਰਹੇ ਹਾਂ ਅਤੇ ਇਸ ਨੂੰ ਅਸੀਂ ਅਜੇ ਮਹਾਂਮਾਰੀ ਨਹੀਂ ਕਹਿ ਸਕਦੇ, ਬਿਲਕੁਲ ਵੀ ਨਹੀਂ, ਅਤੇ ਨਾ ਇਹ ਮਹਾਂਮਾਰੀ ਦੀ ਸ਼ੁਰੂਆਤ ਹੈ। ਸੋ ਇਹ ਉਹਨਾਂ ਨੇ ਕਿਹਾ। ਜਿਹੜੀ ਖ਼ਬਰ ਪਹਿਲਾਂ ਸੀ ਕਿ 3 ਕੈਨੇਡੀਅਨ ਵੀ ਇਸ 'ਤੇ ਸਵਾਰ ਸਨ ਇਸ ਕਰੂਜ਼ ਸ਼ਿਪ 'ਤੇ, ਉਹਨਾਂ ਬਾਰੇ ਕੀ ਹੈ, ਉਹਨਾਂ ਬਾਰੇ ਫੈਡਰਲ ਗੌਰਮੈਂਟ ਨੇ ਇਹ ਜਾਣਕਾਰੀ ਦਿੱਤੀ ਹੈ।

ਕਿ ਡੈਡਲੀ ਜਿਹੜਾ ਹੈਂਟਾ ਵਾਇਰਸ ਵਾਲਾ ਇਸ ਕਰੂਜ਼ ਸ਼ਿਪ ਹੈ ਉਸ ਤੇ ਤਿੰਨ ਜਿਹੜੇ ਕੈਨੇਡੀਅਨ ਮੁਸਾਫਰ ਜਿਨ੍ਹਾਂ ਦੇ ਜਿਹੜੇ ਉਸ ਤੇ ਸਫ਼ਰ ਕਰ ਰਹੇ ਸੀ ਉਹਨਾਂ ਨੂੰ ਓਨਟੇਰੀਓ ਅਤੇ ਕਿਊਬਿਕ ਦੇ ਵਿੱਚ ਆਈਸੋਲੇਟ ਕੀਤਾ ਗਿਆ ਅਤੇ ਸੈਲਫ ਆਈਸੋਲੇਟ ਕਰ ਰਹੇ ਨੇ ਆਪਣੇ ਆਪ ਕਰ ਰਹੇ ਨੇ ਉਹ ਦੋ ਕੈਨੇਡੀਅਨ ਸਾਊਥ ਅਟਲਾਂਟਿਕ ਆਈਲੈਂਡ ਦੇ ਵਿੱਚ ਸ਼ਿਪ ਤੋਂ ਉਤਰੇ ਦੋ ਹਫ਼ਤੇ ਪਹਿਲਾਂ ਅਤੇ ਉਹ ਸੇਮ ਫਲਾਈਟ 'ਤੇ ਸੀ ਅਤੇ ਜਿਹੜਾ ਇੱਕ ਤੀਸਰਾ ਕੈਨੇਡੀਅਨ ਸੀ ਜਿਹੜਾ ਉਸ ਸ਼ਿਪ 'ਤੇ ਨਹੀਂ ਸੀ ਪਰ ਉਹਦੇ ਨਾਲ ਸੀ ਉਹ ਅਨੀਤਾ ਆਨੰਦ ਫੋਰਨ ਅਫੇਅਰਸ ਮਿਨਿਸਟਰ ਨੇ ਕਿਹਾ ਕਿ ਕੈਨੇਡੀਅਨ ਜੋ ਵੀ ਇਹਨਾਂ ਨਾਲ ਜਿਹੜਾ ਕੰਟੈਕਟ ਵਿੱਚ ਆਇਆ ਹੋਵੇ ਉਹਨਾਂ ਨੂੰ ਲੋਕਲ ਅਥਾਰਟੀਜ਼ ਦੁਆਰਾ ਮੋਨੀਟਰ ਕੀਤਾ ਜਾ ਰਿਹਾ ਇਹ ਜਿਹੜੇ ਹੈਗੇ ਨੇ ਜੀ ਇਹਨਾਂ ਵਿੱਚ ਦੋ ਓਨਟੇਰੀਓ ਵਿੱਚ ਨੇ ਅਤੇ ਇੱਕ ਕਿਊਬਿਕ ਵਿੱਚ ਨੇ ਸੋ ਕੈਨੇਡਾ ਦੀ ਸਰਕਾਰ ਸਾਵਧਾਨ ਹੈ ਪਰ ਅਜੇ ਤੱਕ ਕੋਈ ਇਹੋ ਜਿਹੀ ਗੱਲ ਨਹੀਂ ਹੈ ਹੈਲਥ ਮਿਨਿਸਟਰ ਨੇ ਵੀ ਇਹ ਜਾਣਕਾਰੀ ਦਿੱਤੀ ਹੈ ਓਨਟੇਰੀਓ ਦੀ ਹੈਲਥ ਮਿਨਿਸਟਰ ਸਿਲਵੀਆ ਜੋਨਸ ਨੇ ਕਿਹਾ ਕਿ ਦੋ ਲੋਕ ਜਿਹੜੇ ਓਨਟੇਰੀਓ ਵਿੱਚ ਆਈਸੋਲੇਟ ਕਰ ਰਹੇ ਨੇ ਉਹਨਾਂ ਤੋਂ ਕੋਈ ਟਰਾਂਸਮਿਸ਼ਨ ਦਾ ਰਿਸਕ ਨਹੀਂ ਹੈ ਉਹ ਬਿਮਾਰ ਨਹੀਂ ਹੈਗੇ ਨਾ ਉਹਨਾਂ ਨੂੰ ਵਾਇਰਸ ਹੈ ਬਸ ਉਹ ਆਈਸੋਲੇਟ ਨੇ ਸੋ ਕੈਨੇਡਾ ਵਾਲੇ ਤਿਆਰੀ ਰੱਖ ਰਹੇ ਨੇ ਨਿਗਾਹ ਰੱਖ ਰਹੇ ਨੇ ਕਿ ਹੋਰ ਵੀ ਕੇਸ ਹੋ ਸਕਦੇ ਨੇ ਸੋ ਜਿਹੜਾ ਵਿਅਕਤੀ ਉਸ ਸ਼ਿਪ ਤੋਂ ਆਇਆ ਸੀ ਉਹ ਜਹਾਜ਼ ਵਿੱਚ ਕਿੱਥੇ ਰਸਤੇ ਵਿੱਚ ਕਿਹਦੇ ਕਿਹਦੇ ਕੰਟੈਕਟ ਵਿੱਚ ਆਇਆ ਹੋਰ ਸਾਰੇ ਇਮੀਗ੍ਰੇਸ਼ਨ ਅਫਸਰ ਸਭ ਕੁਛ ਅਤੇ ਉਸਦੇ ਸਮਾਨ ਨੂੰ ਹੱਥ ਕਿਸਨੇ ਲਾਇਆ ਕਿਵੇਂ ਬਹੁਤ ਸਾਰੀਆਂ ਚੀਜ਼ਾਂ ਨੇ ਫਿਰ ਇਸੇ ਤਰ੍ਹਾਂ ਚੇਨ ਬਣ ਜਾਂਦੀ ਹੈ ਅਤੇ ਇਹ ਵਾਇਰਸ ਵਗੈਰਾ ਜਿਹੜੇ ਨੇ ਫੈਲ ਜਾਂਦੇ ਨੇ ਖੈਰ ਹਾਲ ਦੀ ਘੜੀ UNO ਦੇ ਲਫ਼ਜ਼ ਅਤੇ ਕੈਨੇਡਾ ਦੀ ਹੈਲਥ ਏਜੰਸੀ ਦੇ ਇਹ ਲਫ਼ਜ਼ ਕਿ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ ਕੋਈ ਇਹੋ ਜਿਹੀ ਗੱਲ ਨਹੀਂ ਹੈ ਅਤੇ ਇਹ ਮਹਾਂਮਾਰੀ ਦੀ ਸ਼ੁਰੂਆਤ ਨਹੀਂ ਹੈ ਇਹ ਸਾਡੇ ਲਈ ਘੱਟੋ ਘੱਟ ਅਜੇ ਤੱਕ ਤਸੱਲੀ ਬਖਸ਼ ਹੋਣੇ ਚਾਹੀਦੇ ਨੇ ਬਿਆਨ ਡੋਨਲਡ ਟਰੰਪ ਉਹਨਾਂ ਦੇ ਜਿਹੜੇ ਬਿਆਨ ਬਦਲਦੇ ਨੇ ਅਤੇ ਜੋ ਉਹਨਾਂ ਨੇ ਵੱਖਰੀਆਂ ਵੱਖਰੀਆਂ ਗੱਲਾਂ ਉਹਨਾਂ ਨੇ ਕਰਨੀਆਂ ਹੁੰਦੀਆਂ ਨੇ ਉਹਨਾਂ ਦਾ ਅਸਰ ਦੁਨੀਆ 'ਤੇ ਪਿਆ ਹੈ ਅਸੀਂ ਦੇਖਿਆ ਹੈ ਪਿਛਲੇ ਦਿਨਾਂ ਦੇ ਵਿੱਚ ਲੇਕਿਨ ਅੱਜ ਉਹ ਥੋੜ੍ਹਾ ਹੋਰ ਪਾਸੇ ਬਿਜ਼ੀ ਨੇ ਵਾਈਟ ਹਾਊਸ ਦੇ ਵਿੱਚ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਉਹਨਾਂ ਨਾਲ ਮੀਟਿੰਗ ਕਰ ਰਹੇ ਨੇ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਲੂਇਸ ਇਨੈਸ਼ੀਓ ਲੂਲਾ ਡਾ ਸਿਲਵਾ ਉਹਨਾਂ ਦੇ ਨਾਲ ਮੀਟਿੰਗ ਹੋਈ ਡੋਨਲਡ ਟਰੰਪ ਦੇ ਵਿੱਚ ਵਾਈਟ ਹਾਊਸ ਦੇ ਵਿੱਚ ਜਿਸ ਵਿੱਚ ਟਰੰਪ ਦੀਆਂ ਜਿਹੜੀਆਂ ਲਈ ਗਈਆਂ ਡਿਊਟੀ ਸੀ ਬ੍ਰਾਜ਼ੀਲ ਵਸਤਾਂ ਦੇ ਉੱਪਰ ਅਤੇ ਹੋਰ ਆਰਥਿਕ ਮੁੱਦਿਆਂ 'ਤੇ ਗੱਲਬਾਤ ਹੋਈ ਟਰੰਪ ਨੇ ਕਿਹਾ ਕਿ ਇਹਨਾਂ 'ਤੇ ਗੱਲਬਾਤ ਹੋਈ ਹੈ ਪਰ ਪ੍ਰੈਸ ਦੇ ਸਾਹਮਣੇ ਦੋਵੇਂ ਆਗੂ ਇਕੱਠੇ ਨਹੀਂ ਆਏ ਅਤੇ ਲੰਚ ਤੋਂ ਬਾਅਦ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਕਿ ਮੀਟਿੰਗ ਬਹੁਤ ਵਧੀਆ ਰਹੀ ਅਤੇ ਅਡੀਸ਼ਨਲ ਮੀਟਿੰਗ ਜਿਹੜੀਆਂ ਨੇ ਹੋਰ ਮੀਟਿੰਗ ਜਿਹੜੀਆਂ ਰਿਪ੍ਰੈਜ਼ੈਂਟੇਟਿਵ ਦੇ ਦਰਮਿਆਨ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੋਣਗੀਆਂ ਇਸ ਦੌਰਾਨ ਕ੍ਰਿਟੀਕਲ ਮਿਨਰਲਸ ਵੀ ਜਿਹੜੇ ਸੀ ਉਹ ਏਜੰਡਿਆਂ 'ਤੇ ਸੀਗੇ ਸੋ ਅਤੇ ਨਾਲ ਬ੍ਰਾਜ਼ੀਲ ਦਾ ਇੰਸਟੈਂਟ ਪੇਮੈਂਟ ਸਿਸਟਮ ਜਿਹੜਾ ਹੈ ਉਹਦੀ ਗੱਲਬਾਤ ਵੀ ਸ਼ਾਇਦ ਚੱਲੀ ਹੋਵੇਗੀ 2025 ਦੇ ਵਿੱਚ ਇਹਨਾਂ ਲੀਡਰਾਂ ਦੀ ਜਿਹੜੀ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਉਹਨਾਂ ਦੇ ਠੀਕ ਠਾਕ ਸੰਬੰਧ ਹੈਗੇ ਨੇ ਪਰ ਕਈ ਮੁੱਦਿਆਂ 'ਤੇ ਵਖਰੇਵਾਂ ਹੈ ਖੈਰ ਸ਼ਾਇਦ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਨੇ ਦੇਖਿਆ ਹੋਵੇਗਾ ਕਿ ਯੂਕਰੇਨ ਦੇ ਪ੍ਰੈਜ਼ੀਡੈਂਟ ਨਾਲ ਕੀ ਹੋਇਆ ਸਾਊਥ ਅਫਰੀਕਾ ਵਾਲਿਆਂ ਨਾਲ ਕੀ ਹੋਇਆ ਸੋ ਜਿਹੜਾ ਵਕਤ ਲੰਘ ਜਾਵੇ ਡੋਨਲਡ ਟਰੰਪ ਦੇ ਨਾਲ ਉਹ ਹੀ ਭਲਾ ਉਹ ਹੀ ਠੀਕ ਹੈ ਸੋ ਉਹਨਾਂ ਦਾ ਠੀਕ ਲੰਘ ਰਿਹਾ ਜਾਪਦਾ ਅਜੇ ਤੱਕ ਲੇਕਿਨ ਮਿਡਲ ਈਸਟ ਦੇ ਮਾਮਲੇ 'ਤੇ ਅਜੇ ਤੱਕ ਵੀ ਕੋਈ ਸੋਲਿਡ ਗੱਲ ਨਜ਼ਰ ਨਹੀਂ ਆ ਰਹੀ ਲਾਸਟ ਖਬਰਾਂ ਆਉਣ ਤੱਕ ਇਹੋ ਹੀ ਕਿਹਾ ਜਾ ਰਿਹਾ ਕਿ ਇਰਾਨ ਵਾਲੇ USA ਦੇ ਪ੍ਰਪੋਜ਼ਲ 'ਤੇ ਵਿਚਾਰ ਕਰ ਰਹੇ ਨੇ ਅਤੇ ਜੰਗਬੰਦੀ ਹੋਣ ਦੇ ਕਾਫੀ ਸਾਰੇ ਜਿਹੜੇ ਆਸਾਰ ਨੇ ਉਹ ਬਣੇ ਹੋਏ ਨੇ ਸੋ ਅਸੀਂ ਇਹਦੇ ਬਾਰੇ ਗੱਲਬਾਤ ਜਿਉਂ ਜਿਉਂ ਆਵੇਗੀ ਅਸੀਂ ਪੇਸ਼ ਕਰਦੇ ਰਹਾਂਗੇ ਪਰ ਦੁਨੀਆ ਦੇ ਬਹੁਤ ਸਾਰੇ ਲੋਕ ਔਖੇ ਨੇ ਜੋ ਡੋਨਲਡ ਟਰੰਪ ਨੇ ਇਹ ਲੜਾਈ ਛੇੜੀ ਹੋਈ ਹੈ ਖਾਸ ਤੌਰ 'ਤੇ ਜੋ ਆਉਣ ਵਾਲੇ ਮਹੀਨਿਆਂ ਦੇ ਵਿੱਚ ਦੁਨੀਆ ਦੇ ਵਿੱਚ ਸਪਲਾਈ ਦਾ ਸੰਕਟ ਪੈਦਾ ਹੋਣ ਵਾਲਾ ਉਸ ਨੂੰ ਲੈ ਕੇ ਬਹੁਤ ਸਾਰੇ ਲੋਕ ਚਿੰਤਤ ਨੇ ਕੱਲ੍ਹ ਅਸੀਂ ਸਨਕੋਰ ਐਨਰਜੀ ਦੀ ਗੱਲ ਕੀਤੀ ਸੀ ਅਲਬਰਟਾ ਵਿੱਚ ਬੇਸਡ ਹੈ ਸਾਡੇ ਆਪਣੇ ਕੈਲਗਰੀ ਸ਼ਹਿਰ ਦੇ ਵਿੱਚ ਬੇਸਡ ਹੈ ਤੇਲ ਅਤੇ ਗੈਸ ਦਾ ਉਹਨਾਂ ਦਾ ਕਾਰੋਬਾਰ ਹੈ ਅਤੇ ਸਨਕੋਰ ਨੇ ਬਿਲੀਅਨਸ ਜਿਹੜੇ ਸੀ ਉਹ ਐਕਸਟਰਾ ਪ੍ਰੋਫਿਟ ਵਜੋਂ ਕਮਾਏ ਕਈ ਬਿਲੀਅਨਸ ਸੋ ਉਹਨਾਂ ਤੋਂ ਬਾਅਦ

ਹੋਰ ਕੰਪਨੀਆਂ ਜਿਹੜੀਆਂ ਇਸ ਕਾਰੋਬਾਰ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਦੇ ਪ੍ਰੋਫਿਟ ਵੀ ਬਹੁਤ ਵਧੇ ਨੇ। ਇਸ ਦੇ ਨਾਲ ਜਿਹੜੀ ਅਗਲੀ ਕੜੀ ਵਿੱਚ ਜੁੜੀ ਹੈ ਉਸ ਵਿੱਚ ਸ਼ੈਲ ਕੰਪਨੀ ਨੇ ਜਿਹੜਾ ਹੈ ਉਹ ਕਿਹਾ ਕਿ 7 ਬਿਲੀਅਨ ਦਾ ਰਿਕਾਰਡ ਪ੍ਰੋਫਿਟ ਉਹਨਾਂ ਨੂੰ ਹੋਇਆ, ਸ਼ੈਲ ਨੇ ਇਹ ਅਨਾਊਂਸ ਕੀਤਾ। ਬ੍ਰਿਟਿਸ਼ ਐਨਰਜੀ ਕੰਪਨੀ ਹੈ ਸ਼ੈਲ ਇਹੋ। ਸੋ ਯੂ ਐਸ ਇਜ਼ਰਾਈਲ ਵਾਰ ਦੇ ਚੱਲਦਿਆਂ ਖੂਬ ਝੋਲੇ ਭਰ ਲਏ ਨੇ, ਬੈਗ ਭਰ ਲਏ ਨੇ ਤੇਲ ਵਾਲੀਆਂ ਕੰਪਨੀਆਂ ਨੇ। ਲੰਡਨ ਦੇ ਵਿੱਚ ਬੇਸ ਇਸ ਕੰਪਨੀ ਦਾ ਕਹਿਣਾ ਕਿ ਇਸ ਦਾ ਪ੍ਰੋਫਿਟ ਕੱਲਾ 6.92 ਬਿਲੀਅਨ ਪਹੁੰਚ ਗਿਆ ਪਹਿਲੇ 3 ਮਹੀਨਿਆਂ ਵਿੱਚ, ਜੋ ਪਿਛਲੇ ਸਾਲ ਸੀ ਉਹਦੇ ਮੁਕਾਬਲੇ। ਸੋ ਤੇਲ ਦੀਆਂ ਕੀਮਤਾਂ ਜ਼ਿਆਦਾ ਨੇ, ਇਸ ਨਾਲ ਜਿਹੜਾ ਪਿੰਚ ਮਹਿਸੂਸ ਹੋ ਰਿਹਾ, ਦੁੱਖ ਮਹਿਸੂਸ ਹੋ ਰਿਹਾ ਉਹ ਆਮ ਲੋਕਾਂ ਨੂੰ ਸਿੱਧੇ ਤੌਰ 'ਤੇ, ਸਰਕਾਰਾਂ ਨੂੰ ਜਿਨ੍ਹਾਂ ਨੂੰ ਤੇਲ ਅਤੇ ਗੈਸ ਹਾਸਲ ਕਰਨ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਨੇ। ਅਗਲੀ ਜਿਹੜੀ ਸਮੱਸਿਆ ਵਿਸ਼ਵ ਦੇ ਅੱਗੇ ਮੂੰਹ ਅੱਡੀ ਖਲੋਤੀ ਹੈ ਉਹ ਹੈ ਜੋ ਖੇਤੀਬਾੜੀ ਨਾਲ ਸੰਬੰਧਿਤ ਫਰਟੀਲਾਈਜ਼ਰ ਹੈ, ਜੋ ਰੇਹ ਜਿਹਨੂੰ ਜਾਂ ਖਾਦ ਕਹਿ ਦਿੰਦੇ ਹਾਂ, ਜਿਸ ਵਿੱਚ ਫਾਸਫੋਰਸ, ਪੋਟਾਸ਼, ਨਾਈਟ੍ਰੋਜਨ, ਇਹਨਾਂ ਸਾਰਿਆਂ ਦੀਆਂ ਕੀਮਤਾਂ ਜਿਹੜੀਆਂ ਨੇ ਵੱਧ ਸਕਦੀਆਂ ਨੇ ਅਤੇ ਸਪਲਾਈ ਵਿੱਚ ਵੱਡੀ ਰੁਕਾਵਟ ਆ ਸਕਦੀ, ਜਿਸ ਨਾਲ ਪ੍ਰੋਡਕਸ਼ਨ ਘਟਣ ਦੀ ਜਿਹੜੇ ਖਦਸ਼ੇ ਨੇ ਉਹ ਪੈਦਾ ਹੋ ਗਏ ਨੇ। ਜੇ ਪੰਜਾਬ ਵਿੱਚ ਵੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਇਹ ਸਮੱਸਿਆ ਹੈ ਕਿ ਸਿਫਾਰਿਸ਼ਾਂ 'ਤੇ ਯੂਰੀਆ, DAP ਜਾਂ ਹੋਰ ਚੀਜ਼ਾਂ ਜਿਹੜੀਆਂ ਨੇ ਜੀ ਉਹ ਵਿਕ ਰਹੀਆਂ ਨੇ। ਯੂਰਪ ਇਸ ਚੀਜ਼ ਤੋਂ ਬਹੁਤ ਦੁਖੀ ਹੈ ਅਤੇ ਜੋ ਇੱਕ ਕ੍ਰਾਈਸਿਸ ਜਿਹਾ ਪੈਦਾ ਹੋ ਗਿਆ ਅਤੇ ਇਹਦੇ ਨਾਲ ਵਿਸ਼ਵ ਭਰ ਦੀ ਆਰਥਿਕਤਾ ਵੀ ਸਲੋਅ ਹੋਈ ਹੈ। ਇਸ ਇਕਨੋਮਿਕ ਸਲੋਅ ਡਾਊਨ ਲਈ ਟਰੰਪ ਦੀ ਗੈਰ ਜ਼ਿੰਮੇਵਾਰਾਨਾ ਲੜਾਈ ਜ਼ਿੰਮੇਵਾਰ ਹੈ, ਇਹ ਅਸੀਂ ਨਹੀਂ ਕਹਿ ਰਹੇ, ਇਹ ਜਰਮਨ ਦੇ ਫਾਈਨਾਂਸ ਮਿਨਿਸਟਰ ਨੇ ਡੋਨਲਡ ਟਰੰਪ 'ਤੇ ਦੋਸ਼ ਲਾਇਆ। ਲਾਰਸ ਕਲਿੰਗਬੇਲ ਨੇ ਕਿਹਾ ਕਿ US ਪ੍ਰੈਜੀਡੈਂਟ ਦੇ ਇਹਨਾਂ ਐਕਸ਼ਨਾਂ ਨੇ ਦੁਨੀਆ ਭਰ ਦੇ ਵਿੱਚ ਐਨਰਜੀ ਸ਼ੌਕ ਜਿਹੜਾ ਪੈਦਾ ਕੀਤਾ। ਜਰਮਨ ਅਫੀਸ਼ਲ ਜਿਹੜੇ ਨੇ ਉਹਨਾਂ ਨੇ ਜੋ ਸਰਕਾਰ ਨੂੰ ਆਮਦਨ ਹੋਣੀ ਸੀ ਉਸ ਨੂੰ 70 ਬਿਲੀਅਨ ਯੂਰੋ ਘਟਾਇਆ। ਸੋ ਇਹ ਡਾਊਨਗ੍ਰੇਡ ਕਰਨਾ ਉਹ ਕਹਿੰਦੇ ਸਾਨੂੰ ਦਰਸਾਉਂਦਾ ਹੈ ਕਿ ਸਾਡੀ ਇਕੋਨਮੀ ਕਿੰਨੀ ਹਰਟ ਹੋ ਰਹੀ ਹੈ ਇਸ ਇਰਰਿਸਪੋਂਸੀਬਲ ਗੈਰ ਜ਼ਿੰਮੇਵਾਰ ਲੜਾਈ ਦੇ ਨਾਲ। ਪਿਛਲੇ ਮਹੀਨੇ ਜਰਮਨੀ ਚਾਂਸਲਰ ਫਰੈਡਰਿਕ ਮਰਜ਼ ਨੇ ਟਰੰਪ ਨੂੰ ਨਾਰਾਜ਼ ਕਰ ਲਿਆ ਸੀ ਜਦੋਂ ਉਹਨਾਂ ਨੇ ਕਿਹਾ ਸੀ ਕਿ ਇਰਾਨ ਦੇ ਗੱਲਬਾਤ ਕਰਨ ਵਾਲੇ ਲੋਕਾਂ ਨੇ ਜਿਹੜੀ ਵਾਈਟ ਹਾਊਸ ਦੀ ਇੱਕ ਤਰ੍ਹਾਂ ਦੀ ਬੇਇੱਜ਼ਤੀ ਕਰ ਦਿੱਤੀ ਹੈ, ਜਿਸ ਦੇ ਨਾਲ US ਪ੍ਰੈਜੀਡੈਂਟ ਨੇ ਨਾਰਾਜ਼ ਹੋ ਕੇ ਜਰਮਨੀ ਦੇ ਵਿੱਚ ਬੇਸਡ ਹਜ਼ਾਰਾਂ ਅਮਰੀਕਨ ਫੌਜਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕਰ ਦਿੱਤਾ ਸੀ ਅਤੇ ਧਮਕੀ ਦੇ ਦਿੱਤੀ ਸੀ ਕਿ ਵਾਪਸ ਬੁਲਾ ਲਵਾਂਗੇ। ਸੋ ਜਰਮਨ ਚਾਂਸਲਰ ਨੇ ਇੰਡੀਕੇਟ ਕੀਤਾ ਹੈ ਕਿ ਜਿਹੜੇ US ਅਤੇ ਯੂਰਪ ਦੇ ਨਾਲ ਕੋਈ ਚੰਗੇ ਸੰਬੰਧ ਸੀਗੇ, US ਦੇ ਜਿਨ੍ਹਾਂ ਵਿੱਚ ਜਰਮਨੀ ਵੀ ਸ਼ਾਮਿਲ ਹੈ ਯੂਰਪ ਦੇ ਨਾਲ, ਉਹਨਾਂ ਦੇ ਵਿੱਚ ਰਵਾਇਤੀ ਤੌਰ 'ਤੇ ਜੋ ਮਿਠਾਸ ਸੀ ਉਸ ਨੂੰ ਖਤਮ ਕਰ ਦਿੱਤਾ ਹੈ। ਸੋ ਦੋਵਾਂ ਦੇਸ਼ਾਂ ਦੇ ਆਪਸ ਵਿੱਚ ਇਸ ਵੇਲੇ ਜਰਮਨੀ ਅਤੇ USA ਦੇ ਵਿਚਾਰ ਨਹੀਂ ਰਲ ਰਹੇ ਅਤੇ ਸਿੱਧੇ ਸਿੱਧੇ ਜਿਹੜਾ ਹੈ ਉਹ ਇਸ ਮਾਮਲੇ 'ਤੇ ਇੱਕ ਦੂਸਰੇ 'ਤੇ ਬਿਆਨ ਦਿੱਤੇ ਜਾ ਰਹੇ ਨੇ। ਸੋ US ਵੱਲੋਂ ਜਿਹੜੇ ਫੌਜ ਹੈ ਉਹ ਯੂਰਪ ਦੇ ਵਿੱਚ ਕਈ ਜਗ੍ਹਾ 'ਤੇ ਹੈਗੀ ਹੈ ਅਤੇ ਜਰਮਨੀ ਦੇ ਵਿੱਚ 5,000 ਜਿਹੜੇ ਟਰੁੱਪਸ ਨੇ ਉਹਨਾਂ ਨੂੰ ਵਾਪਸ ਬੁਲਾਉਣ ਦੀ ਗੱਲ ਕਰ ਦਿੱਤੀ ਸੀ ਕਿਉਂਕਿ ਜਰਮਨ ਚਾਂਸਲਰ ਦਾ ਬਿਆਨ ਨਹੀਂ ਪਸੰਦ ਆਇਆ। ਜੇ ਹੋਰ ਮੁਲਕਾਂ 'ਚ ਗੱਲ ਕਰੀਏ ਤਾਂ US ਮਿਲਟਰੀ ਦੀ ਡਿਪਲੋਇਮੈਂਟ ਜਿਹੜੀ ਹੈ ਜਰਮਨੀ ਦੇ ਵਿੱਚ ਉਹ ਕਾਫੀ ਹੈ, ਇਹਦੇ ਨਾਲ 12,000 ਦੇ ਕਰੀਬ ਇਟਲੀ ਦੇ ਵਿੱਚ ਆ ਅਤੇ 10,000 UK ਦੇ ਵਿੱਚ ਵੀ ਅਮਰੀਕਨ ਫੌਜੀ ਤਾਇਨਾਤ ਹੈਗੇ ਨੇ। ਨਾਟੋ ਅਲਾਇੰਸ ਨੂੰ ਲੈ ਕੇ ਜਿਹੜੀ ਨਾਰਾਜ਼ਗੀ ਹੈ ਉਹ ਟਰੰਪ ਦੀ ਉਹ ਵੀ ਹੈ, ਉਹ ਵੀ ਜ਼ਾਹਰ ਹੈ ਅਤੇ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚ ਜੋ ਮਦਦ ਨਹੀਂ ਕਰ ਸਕੇ ਉਹਨਾਂ ਦੇ ਸਾਥੀ ਮੁਲਕ, ਜਿਸ ਨੂੰ ਜੋ ਕਿ ਡੋਨਲਡ ਟਰੰਪ ਚਾਹੁੰਦੇ ਸੀ ਕਿ ਰਲ ਮਿਲ ਕੇ ਇਹਨੂੰ ਧੱਕੇ ਨਾਲ ਖੋਲ੍ਹਿਆ ਜਾਵੇ ਅਤੇ ਐਸਕੋਰਟ ਕਰਕੇ ਵੈਸਲਜ਼ ਨੂੰ, ਸ਼ਿਪਸ ਨੂੰ ਉੱਥੋਂ ਕੱਢਿਆ ਜਾਵੇ, ਉਸ ਲਈ ਹਾਮੀ ਨਹੀਂ ਸੀ ਭਰੀ ਬਹੁਤ ਮੁਲਕਾਂ ਨੇ। ਸੋ ਗੱਲਬਾਤ ਦੇ ਜ਼ਰੀਏ ਉਸਨੂੰ ਹੁਣ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

0: ਇਸ ਵੇਲੇ ਸਥਿਤੀ ਜਿਹੜੀ ਹੈ ਜੀ ਕਿ ਜਰਮਨੀ ਦੇ ਨਾਲ ਕੋਈ ਬਹੁਤੀ ਰਾਸ ਨਹੀਂ ਰਲ ਰਹੀ ਯੂ ਐਸ ਏ ਦੀ, ਬਲਕਿ ਬਿਲਕੁਲ ਵੀ ਨਹੀਂ ਰਲ ਰਹੀ। ਗੱਲਬਾਤ ਜੰਗਾਂ ਦੀ ਲੜਾਈ ਦੀ ਚੱਲੀ ਹੈ ਤੇ ਇੱਕ ਆਰਟੀਕਲ ਬੀਬੀਸੀ ਦੇ ਸਹਿਯੋਗ ਨਾਲ ਆਪ ਜੀ ਨਾਲ ਪੇਸ਼ ਕਰਦੇ ਹਾਂ। ਉਸ ਵਿੱਚ ਉਹ ਕਹਿੰਦੇ ਕਿ ਯੂਕੇ ਤੇ ਯੂਕਰੇਨ ਦੀ ਹਥਿਆਰ ਬਣਾਉਣ ਵਾਲੀ ਇੱਕ ਕੰਪਨੀ ਦੇ ਮੁਤਾਬਕ ਯੂਕਰੇਨ ਦੇ ਜੰਗੀ ਮੈਦਾਨ ਵਿੱਚ ਇੱਕ ਦਿਨ ਇਹੋ ਜਿਹਾ ਆਵੇਗਾ ਜਿਸ ਦਿਨ ਰੋਬੋਟਾਂ ਦੀ ਗਿਣਤੀ ਮਨੁੱਖੀ ਫੌਜੀਆਂ ਤੋਂ ਵੱਧ ਹੋਵੇਗੀ। ਇਹ ਗੱਲ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਪਿਛਲੇ ਮਹੀਨੇ ਯੂਕਰੇਨ ਦੇ ਪ੍ਰੈਜੀਡੈਂਟ ਜ਼ੇਲੈਂਸਕੀ ਨੇ ਕਿਹਾ ਸੀ ਕਿ ਪਹਿਲੀ ਵਾਰ ਸਿਰਫ ਰੋਬੋਟ ਤੇ ਡਰੋਨ ਦੀ ਵਰਤੋਂ ਕਰਕੇ ਰੂਸੀ ਫੌਜ ਤੋਂ ਇਲਾਕਾ ਵਾਪਸ ਖੋਹ ਲਿਆ ਗਿਆ। ਹੁਣ ਇਸ ਪੂਰੀ ਜੰਗ ਦੇ ਦੌਰਾਨ ਜਿਹੜੇ ਨੇ ਮਾਨਵ ਰਹਿਤ ਪਲੇਟਫਾਰਮ, ਹਵਾਈ ਤੇ ਜ਼ਮੀਨੀ ਸਿਸਟਮਾਂ ਦਾ ਬਹੁਤ ਵੱਡੇ ਪੱਧਰ ਤੇ ਇਸਤੇਮਾਲ ਹੋਇਆ, ਪਰ ਇਹ ਹੁਣ ਜੋ ਆਪਰੇਸ਼ਨ ਸਿੰਦੂਰ ਦੇ ਵਿੱਚ ਜਾਂ ਪਾਕਿਸਤਾਨ ਵੱਲੋਂ ਕੀਤੇ ਗਏ ਜਵਾਬੀ ਹਮਲਿਆਂ ਦੇ ਵਿੱਚ ਜੋ ਨਜ਼ਰ ਆਇਆ ਕਿ ਜ਼ਮੀਨੀ ਲੜਾਈ ਕਿਤੇ ਹੋਈ ਨਹੀਂ ਜੋ ਪਹਿਲੀਆਂ ਲੜਾਈਆਂ ਦੇ ਵਿੱਚ ਹੁੰਦੀ ਸੀ, ਕੀ ਦੁਨੀਆ ਭਰ ਦੇ ਵਿੱਚ ਲੜਾਈ ਦਾ ਸਰੂਪ ਬਦਲ ਚੁੱਕਾ ਹੈ। ਸੋ ਅਪ੍ਰੈਲ ਮਹੀਨੇ ਜਾਰੀ ਇੱਕ ਵੀਡੀਓ ਸੀ ਜਿਸ ਵਿੱਚ ਯੂਕਰੇਨ ਦੇ ਨਵੇਂ ਰੋਬੋਟਿਕ ਹਥਿਆਰ ਜਿਹੜੇ ਦਿਖਾਏ ਸੀ ਅਤੇ ਉਹਨਾਂ ਨਾਲ ਕੁਛ ਜਗ੍ਹਾ 'ਤੇ ਕਬਜ਼ਾ ਕਰਨ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਦਿੱਤੀ ਗਈ। ਹੁਣ ਇਸ ਵੇਲੇ ਰੋਬੋਟ ਬਨਾਮ ਰੋਬੋਟ ਦੀ ਲੜਾਈ ਜਿਹੜੀ ਦੁਨੀਆ ਵਿੱਚ ਜ਼ਿਆਦਾ ਫੇਮਸ ਹੋ ਰਹੀ ਆ। ਇਸ ਆਰਟੀਕਲ ਦੇ ਵਿੱਚ ਇਹ ਹੈ ਕਿ ਏ ਆਈ ਦੀ ਬਹੁਤ ਜ਼ਿਆਦਾ ਤੇਜ਼ੀ ਨਾਲ ਵਰਤੋਂ ਹੋ ਰਹੀ ਹੈ ਜਿਸ ਵਿੱਚ ਕਈ ਤਰ੍ਹਾਂ ਦੇ ਸਿਸਟਮ ਜਿਹੜੇ ਨੇ ਨਵੇਂ ਸਿਸਟਮ ਉਹ ਪਹਿਲਾਂ ਤੋਂ ਇਸਟੈਬਲਿਸ਼ਡ ਕੰਪਨੀਆਂ ਨੂੰ ਬਹੁਤ ਚੈਲੇਂਜ ਕਰ ਰਹੇ ਨੇ। ਡਰੋਨ ਜਿਹੜੇ ਨੇ ਅਜੇ ਵੀ ਰਿਮੋਟ ਰਾਹੀਂ ਜਿਹੜੇ ਨੇ ਉਹ ਇਨਸਾਨ ਚਲਾਉਂਦੇ ਨੇ, ਪਰ ਕੁਛ ਕੰਪਨੀਆਂ ਜਿਹੜੀਆਂ ਇਹੋ ਜਿਹੀਆਂ ਵੀ ਹੈਗੀਆਂ ਨੇ ਜਿੱਥੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਇਹਨਾਂ ਚੀਜ਼ਾਂ ਨੂੰ ਹੁਣ ਕੰਟਰੋਲ ਕੀਤਾ ਜਾ ਰਿਹਾ ਜਿੱਥੇ ਹਿਊਮਨ ਹੋਣਗੇ ਹੀ ਨਹੀਂ। ਸੋ ਜੀਵਨ ਅਤੇ ਮੌਤ ਦੇ ਫੈਸਲੇ ਜਿਹੜੇ ਆ ਇਹ ਹੁਣ ਮਸ਼ੀਨਾਂ ਦੇ ਹੱਥ ਵੱਸ ਹੋਣਗੇ ਅਤੇ ਇਸ ਨੂੰ ਰੋਕਣਾ ਵੀ ਅਸੰਭਵ ਹੈ। ਬਹੁਤ ਸਾਰੀਆਂ ਸੰਸਥਾਵਾਂ ਕਿ ਜਿਹੜਾ ਇਹੋ ਇਸ ਚੀਜ਼ ਦਾ ਵਿਰੋਧ ਕਰਦੀਆਂ ਨੇ ਕਿ ਇਹ ਜੰਗਾਂ ਅਤੇ ਇਨਸਾਨ ਮਾਰੂ ਜਿਹੜੇ ਹਥਿਆਰ ਨੇ ਨਹੀਂ ਬਣਾਉਣੇ ਚਾਹੀਦੇ, ਪਰ ਇਸ ਵੇਲੇ ਆਪਣਾ ਰਿਸਕ ਮਿਨੀਮਮ ਰੱਖ ਕੇ ਖਰਚੇ ਵਧਾ ਕੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਵਿੱਚ ਇਨਵੈਸਟ ਕਰਕੇ ਜੋ ਡਰੋਨਸ ਵਗੈਰਾ ਨੇ ਉਹਨਾਂ ਨੂੰ ਵਰਤ ਕੇ ਅਤੇ ਏ ਆਈ ਦੀ ਤਕਨੋਲੋਜੀ ਦੇ ਨਾਲ ਰੋਬੋਟ ਵਰਸਿਸ ਰੋਬੋਟ ਦੀ ਲੜਾਈ ਜਿਹੜੀ ਹੈ ਉੱਧਰ ਨੂੰ ਬਹੁਤ ਜ਼ਿਆਦਾ ਮੋੜ ਘਟਿਆ ਜਾ ਚੁੱਕਾ ਹੈ। ਸੋ ਸਰੂਪ ਬਦਲੇ ਰਹੇ ਨੇ ਲੜਾਈ ਦੇ, ਤੋ ਨਵਾਂ ਜਿਹੜਾ ਸਿਸਟਮ ਹੈ ਉਹ ਦੁਨੀਆ ਦੇ ਵਿੱਚ ਆਪਣੀ ਜਗ੍ਹਾ ਬਣਾ ਰਿਹਾ ਹੈ।
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
2: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
2: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ

0: is Sumrat Brick Clearance Center. Mattress, sofa set, appliances, electronics, ਤੇ home decor ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ। ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਰੀਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ। ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਸ ਅਖਬਾਰ ਦੇ ਵਿੱਚ ਛਪਦੀਆਂ ਨੇ। ਪਤਾ ਹੈ 3451 ਸਨਰਿਚ ਵੇ ਨਾਰਥ ਈਸਟ ਕੈਲਗਰੀ। ਫੋਨ ਨੰਬਰ 4037266200 403-726-1200। ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
1: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
1: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ।
1: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
1: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
3: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
1: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
3: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
4: ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ। ਲਈ ਜਾਇਓ, ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
4: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445। 403-616-2445।
6: ਓਹੋ, ਅੱਜ ਫੇਰ ਨੀ ਲੋਡ ਮਿਲਿਆ।
7: ਕੀ ਹੋਇਆ?
6: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
1: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790

0: तारा 90 स्टार मूवी। नॉर्थ ईस्ट कैलगरी दे कैसल रिज एरिया दे विच है लॉट खरीदन दा शानदार मौका जिथे बनाए जा सकदे ने 3 टाउन हाउस। इना ही नहीं इना तिना दे नाल लीगल बेसमेंट सुइट भी बनाई जा सकती ने। बिल्डर्स ते इन्वेस्टर्स लई है शानदार मौका। फ्यूचर रेंटल इनकम लई है ए एक बहुत वधिया ऑप्शन। वधेरे जानकारी लई कॉल कर सकदे हो एमे नू 403-617-2111 ते अमन गिल नू भी कॉल कर सकदे हो 403-479-7007 ते। बिल्डिंग परमिट पहला तो ही अप्रूव्ड है।
1: आओ बाकी खबरां ते हुण चर्चा करदे हां जी। दस दिए कि प्रोग्राम दे अगले हिस्से विच असीं पेश करांगे गलबात जो कैलगरी विच नगर कीर्तन होने जा रहे ने। नगर कीर्तन दे बाबत कि किस तरह किवें की होवेगा किन्ने वजे कित्थों कित्थे नू ते इस साल की वखरा है इह सब कुछ जानकारी प्रोग्राम दे अगले हिस्से विच स्टेशन आईडी दी ब्रेक तो बाद देवांगे। ते नाले भी दसांगे कि अगर कोई समस्या आउंदी है जां कोई होर गल है ते तुसीं किहदे नाल किवें संपर्क कर रहे। बसां दे बारे जानकारी होर सारी जानकारी गुरद्वारा साहब कमेटी दे ਮੈਂਬਰਾਂ ਨਾਲ ਗੱਲਬਾਤ ਪੇਸ਼ ਕੀਤੀ ਜਾਵੇਗੀ। ਦੁਨੀਆ ਦੇ ਵਿੱਚ ਸਭ ਤੋਂ ਵੱਡੀ ਨਿਊਕਲੀਅਰ ਫੈਸਿਲਿਟੀ ਜਿਹੜੀ ਹੈ ਓਨਟੇਰੀਓ ਵਿੱਚ ਬਣਾਉਣ ਲਈ ਇੱਕ $300 ਮਿਲੀਅਨ ਦੀ ਸ਼ੁਰੂਆਤੀ ਡੀਲ ਜਿਹੜੀ ਹੈ ਕੀਤੀ ਗਈ ਹੈ। ਓਨਟੇਰੀਓ ਸਰਕਾਰ ਨੇ ਬਿਜਲੀ ਪੈਦਾ ਕਰਨ ਲਈ ਇਸ ਵਿੱਚ ਕੋਸਟ ਸ਼ੇਅਰਿੰਗ ਐਗਰੀਮੈਂਟ ਜਿਹੜਾ ਜਿਸ ਵਿੱਚ $300 ਮਿਲੀਅਨ ਐਡਵਾਂਸ ਹੈ ਉਹ ਇੱਕ ਨਵੀਂ ਨਿਊਕਲੀਅਰ ਜਨਰੇਟਿੰਗ ਸਟੇਸ਼ਨ ਜਿਹੜੀ ਹੈ ਉਹ ਓਨਟੇਰੀਓ ਦੇ ਵਿੱਚ ਬਣਾਉਣ ਲਈ ਚਾਰਾਜੋਈ ਕੀਤੀ ਹੈ। ਡੀਲ ਕੀਤੀ ਗਈ ਹੈ ਇੰਡੀਪੈਂਡੈਂਟ ਇਲੈਕਟ੍ਰਿਸਿਟੀ ਸਿਸਟਮ ਓਪਰੇਟਰ ਅਤੇ ਕਰਾਊਨ ਕਾਰਪੋਰੇਸ਼ਨ ਜੋ ਕਿ ਓਨਟੇਰੀਓ ਦੀ ਇਲੈਕਟ੍ਰਿਸਿਟੀ ਮਾਰਕੀਟ ਨੂੰ ਕੰਟਰੋਲ ਕਰਦੀ ਹੈ ਰੈਗੂਲੇਟ ਕਰਦੀ ਹੈ। ਸੋ ਇਹ ਬਰੂਸ ਪਾਵਰ ਵੀ ਨਾਲ ਹੈ ਇਹਨਾਂ ਦੇ ਜੋ ਕਿ ਕੰਸਟਰਕਸ਼ਨ ਇਸ ਨਵੀਂ ਫੈਸਿਲਿਟੀ ਦੀ ਜਿਸ ਨੂੰ ਬਰੂਸ ਸੀ ਕਿਹਾ ਜਾਵੇਗਾ ਇਹਦੇ ਵਿੱਚ ਉਹ ਇਨਵੈਸਟ ਕਰਨਗੇ। ਸਰਕਾਰ ਦਾ ਇਹ ਕਹਿਣਾ ਹੈ ਕਿ ਇੱਕ ਬਹੁਤ ਵੱਡਾ ਸਟੈਪ ਹੈ ਜਿਸ ਦੇ ਨਾਲ ਇਹ ਜਿਹੜੀ ਫੈਸਿਲਿਟੀ ਹੈ ਜਦੋਂ ਤਿਆਰ ਹੋਵੇਗੀ ਤਾਂ ਇਹ ਵਿਸ਼ਵ ਦੀ ਸਭ ਤੋਂ ਵੱਡੀ ਨਿਊਕਲੀਅਰ ਜਨਰੇਸ਼ਨ ਫੈਸਿਲਿਟੀ ਬਣ ਸਕਦੀ ਹੈ ਅਤੇ ਓਨਟੇਰੀਓ ਦੀ ਪਹਿਲੀ ਲਾਰਜ ਸਕੇਲ ਨਿਊਕਲੀਅਰ ਪ੍ਰੋਜੈਕਟ ਹੋਵੇਗਾ ਇਹੋ 30 ਸਾਲਾਂ ਦੇ ਵਿੱਚ। ਸੋ ਇਹ ਕਿਵੇਂ ਹੋਵੇਗਾ ਕੀ ਹੋਵੇਗਾ ਦੁਨੀਆ ਭਰ ਵਿੱਚ ਇਲੈਕਟ੍ਰਿਸਿਟੀ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਰਹੀ ਹੈ ਖਾਸ ਤੌਰ 'ਤੇ AI ਦੇ ਆਉਣ ਨਾਲ ਅਤੇ ਇਸ ਦੇ ਪ੍ਰੋਡਕਸ਼ਨ ਵਾਸਤੇ ਨਵੇਂ ਨਵੇਂ ਤਰੀਕੇ ਵੀ ਲੱਭੇ ਜਾ ਰਹੇ ਨੇ। ਫੈਡਰਲ ਲਾਅ ਇਨਫੋਰਸਮੈਂਟ ਏਜੰਸੀਆਂ ਨੇ ਇੱਕ ਔਰਗਨਾਈਜ਼ਡ ਕ੍ਰਾਈਮ ਉਸਦਾ ਪਰਦਾਫਾਸ਼ ਕੀਤਾ ਹੈ। 248 ਕਿਲੋ ਕੋਕੇਨ ਜਿਹੜੀ ਹੈ ਡੋਮਿਨਿਕਨ ਰਿਪਬਲਿਕ ਤੋਂ ਆਉਂਦੀ ਕੈਨੇਡਾ ਦੇ ਵਿੱਚ ਫੜੀ ਹੈ। ਇਸ ਦੀ ਜਾਂਚ 3 ਮਾਰਚ ਨੂੰ ਸ਼ੁਰੂ ਹੋਈ ਸੀ ਜਦੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀਜ਼ ਨੇ ਇੱਕ ਸ਼ਿਪਮੈਂਟ ਜਿਹੜੀ ਹੈ ਹੈਲੀਫੈਕਸ ਨੋਵਾ ਸਕੋਸ਼ੀਆ ਦੇ ਥਰੂ ਆਉਂਦੀ ਫੜੀ ਅਤੇ ਸ਼ਿਪਮੈਂਟ ਨੂੰ ਫਲੈਗ ਕੀਤਾ ਗਿਆ CBSA ਦੇ ਨੈਸ਼ਨਲ ਟਾਰਗੇਟਿੰਗ ਸੈਂਟਰ ਦੇ ਵਿੱਚ। ਐਕਸਰੇ ਤਕਨੋਲੋਜੀ ਵਰਤ ਕੇ CBSA ਦੇ ਅਫਸਰਾਂ ਨੇ ਜਿਹੜਾ ਹੈ ਇਸ ਵਿੱਚੋਂ ਤਕਰੀਬਨ 1178 ਪੈਕਟ ਫੜੇ ਅਤੇ ਜਦੋਂ ਸ਼ਿਪਮੈਂਟ ਜਿਹੜੀ ਐਕਸੈਪਟ ਕੀਤੀ ਗਈ ਕਾਰਬਨ ਪੇਪਰ ਦੇ ਵਿੱਚ ਇਸ ਨੂੰ ਰੈਪ ਕੀਤਾ ਗਿਆ ਸੀ ਅਤੇ ਫਲੈਟ ਬੈੱਡ ਦੇ ਵਿੱਚ ਉਹਨੂੰ ਟਰੱਕ ਦੇ ਵਿੱਚ ਉਹਨੂੰ ਪੂਰਨ ਤੌਰ 'ਤੇ ਲੁਕੋਇਆ ਹੋਇਆ ਸੀ ਫਲੈਟ ਬੈੱਡ ਦੇ ਵਿੱਚੋਂ ਵਿੱਚ। ਇੰਸਪੈਕਸ਼ਨ ਤੋਂ ਬਾਅਦ ਅਤੇ ਕਈ ਇਸ 'ਤੇ ਪ੍ਰਯੋਗ ਕਰਨ ਤੋਂ ਬਾਅਦ CBSA ਨੇ ਪੈਕੇਜ ਸੀਜ਼ ਕਰ ਲਏ ਅਤੇ ਇਨਵੈਸਟੀਗੇਸ਼ਨ ਜਿਹੜੀ ਹੈ ਫਿਰ ਅਗਲੀ ਰੋਇਲ ਕੈਨੇਡੀਅਨ ਮਾਊਂਟਡ ਪੁਲਿਸ RCMP ਨੂੰ ਦੇ ਦਿੱਤੀ ਗਈ ਅਤੇ ਇੰਪੋਰਟਰ ਨੂੰ ਜੋ ਕਿ ਪੀਟਰ ਪੋਂਪੀਓ ਨਾਂ ਦਾ 58 ਸਾਲਾਂ ਦਾ ਮੌਂਟਰੀਅਲ ਦਾ ਹੈ ਉਸ ਨੂੰ ਫੜ ਲਿਆ ਗਿਆ ਅਤੇ ਉਸ ਦੇ ਨਾਲ ਕੁਛ ਹੋਰ 2-3 ਹੈਗੇ ਨੇ ਅਤੇ ਇਹਨਾਂ ਸਾਰਿਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਜੀ। ਕੈਨੇਡਾ ਦੇ ਵਿੱਚ ਕਿਰਾਏ ਆਸਕਿੰਗ ਰੈਂਟ ਹੋਰ ਡਿੱਗੇ ਨੇ। ਇੱਕ ਨਵੀਂ ਰਿਪੋਰਟ ਜਿਹੜੀ rentals.ca & urbanation ਤੋਂ ਆਈ ਹੈ ਉਸ ਵਿੱਚ ਪਤਾ ਲੱਗਦਾ ਹੈ ਕਿ 3 ਸਾਲ ਪਹਿਲਾਂ ਵਾਲੇ ਲੈਵਲ 'ਤੇ ਮਾਰਕੀਟ ਪਹੁੰਚ ਗਈ ਹੈ ਅਤੇ ਈਅਰ ਓਵਰ ਈਅਰ ਡਰਾਪ ਦੇ ਹਿਸਾਬ ਨਾਲ ਇਹ ਇੱਕ ਵਾਰ ਫਿਰ ਆਸਕਿੰਗ ਰੈਂਟ ਵਿੱਚ ਘਾਟਾ ਦਰਜ ਕੀਤਾ ਗਿਆ ਹੈ। ਸੋ ਮੰਥ ਓਵਰ ਮੰਥ ਬੇਸਿਸ 'ਤੇ ਕੁਛ ਪ੍ਰਾਈਸਿਸ ਵਧੀਆਂ ਘਰਾਂ ਦੀਆਂ ਪਰ ਆਸਕਿੰਗ ਰੈਂਟ ਦੀ ਅਸੀਂ ਗੱਲ ਕਰਦੇ ਹਾਂ। ਪਰਪਸ ਬਿਲਟ ਜਿਹੜੇ ਅਪਾਰਟਮੈਂਟ ਨੇ ਉਹ ਈਅਰ ਓਵਰ ਈਅਰ ਬੇਸਿਸ 'ਤੇ 3.7% ਘਟੇ ਜੋ ਕਿ ਐਵਰੇਜ $2027 'ਤੇ ਕੈਨੇਡਾ ਦੇ ਵਿੱਚ ਆ

ਆਸਕਿੰਗ ਰੈਂਟ ਕੰਡੋਮੀਨੀਅਮ ਦੀ ਜਿਹੜੀ 5.6% ਘਟੀ ਤੇ ਉਹ $2,087 ਤੇ ਆ ਗਈ ਔਰ ਐਵਰੇਜ ਰੈਂਟ ਪ੍ਰੀ ਪੈਂਡੇਮਿਕ ਜਾਂ ਪੈਂਡੇਮਿਕ ਏਰੀਆ ਦੇ ਜਿਹੜਾ ਲੋ ਰਿਕਾਰਡ ਕੀਤਾ ਗਿਆ ਸੀ ਅਪ੍ਰੈਲ 2021 ਵਿੱਚ ਉਹਦੇ ਨਾਲੋਂ ਅਜੇ ਵੀ 21% ਜ਼ਿਆਦਾ ਨੇ ਸੋ ਇਹਦਾ ਮਤਲਬ ਇਹ ਨਹੀਂ ਕਿ ਸਭ ਨਾਲੋਂ ਲੋਐਸਟ ਨੇ ਪਰ ਜੋ ਪੈਂਡੇਮਿਕ ਦੇ ਵੇਲੇ ਬਿਲਕੁਲ ਮੰਗ ਘਟੀ ਹੋਈ ਸੀ ਉਸ ਤੋਂ ਕਾਫੀ ਜ਼ਿਆਦਾ ਥੱਲੇ ਨੇ ਜੀ ਤੇਲ ਦੀਆਂ ਕੀਮਤਾਂ ਨੇ ਹਰ ਇੱਕ ਦੀ ਜੇਬ 'ਤੇ ਅਸਰ ਪਾਇਆ ਅਤੇ ਜੇਬ 'ਤੇ ਅਸਰ ਹੋਰ ਪਵੇਗਾ ਜੇ ਹਾਲਾਤ ਇਸੇ ਤਰ੍ਹਾਂ ਚੱਲਦੇ ਰਹੇ ਅਤੇ ਬਹੁਤ ਸਾਰੀਆਂ ਏਅਰਲਾਈਨਾਂ ਨੇ ਦੁਨੀਆ ਦੇ ਵਿੱਚ ਰੂਟਸ ਦੀ ਕਟੌਤੀ ਕੀਤੀ ਹੈ ਜਿਹੜੀ ਰੂਟਸ ਦੀ ਕਟੌਤੀ ਹੋਈ ਹੈ ਇਹਦੇ ਵਿੱਚ ਵੱਡਾ ਕਾਰਨ ਇਹੋ ਦੱਸਿਆ ਗਿਆ ਕਿ ਜੈੱਟ ਫਿਊਲ ਪ੍ਰਾਈਸਿਸ ਹੈ ਉਹ ਬਹੁਤ ਜ਼ਿਆਦਾ ਵੱਧ ਗਈਆਂ ਨੇ ਅਤੇ ਡਿਮਾਂਡ ਓਨੀ ਨਹੀਂ ਹੈ ਸੋ ਡਿਮਾਂਡ ਨੂੰ ਤਾਂ ਹੁਣ ਵਧਾਇਆ ਨਹੀਂ ਜਾ ਸਕਦਾ ਜੋ ਪੈਸੈਂਜਰ ਜਿਹਨਾਂ ਨੇ ਟਰੈਵਲ ਕਰਨਾ ਉਹਨਾਂ ਨੇ ਉਹ ਟਰੈਵਲ ਕਰਨਾ ਪਰ ਏਅਰਲਾਈਨਾਂ ਵੱਲੋਂ ਫਿਊਲ ਸਰਚਾਰਜ ਵੀ ਲਾਇਆ ਗਿਆ ਫਿਊਲ ਸਰਚਾਰਜ ਲਾਉਣ ਤੋਂ ਬਾਅਦ ਵੀ ਏਅਰਲਾਈਨਾਂ ਜਿਹੜੀਆਂ ਕਹਿੰਦੀਆਂ ਨੇ ਕਿ ਸਾਨੂੰ ਅਜੇ ਵੀ ਘਾਟਾ ਹੈ ਅਤੇ ਹੁਣ ਫਲਾਈਟਾਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਏਅਰ ਕੈਨੇਡਾ ਵੱਲੋਂ ਵੈਸਟ ਜੈੱਟ ਵੱਲੋਂ ਹੋਰ ਕਈ ਏਅਰਲਾਈਨਾਂ ਹੈਗੀਆਂ ਨੇ ਵਿਸ਼ਵ ਭਰ ਦੀਆਂ ਇਕੱਲੇ ਕੈਨੇਡਾ ਦੀਆਂ ਨੇ ਜਿਸ ਵਿੱਚ ਯੂਰਪ ਦੀਆਂ ਬੜੀਆਂ ਖਾਸ ਖਾਸ USA ਦੀਆਂ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕੀਤਾ ਕਿ ਅਸੀਂ ਰੂਟ 'ਚ ਕਟੌਤੀ ਕਰ ਰਹੇ ਹਾਂ ਸੋ ਏਅਰ ਕੈਨੇਡਾ ਨੇ ਹੋਰ ਪਹਿਲਾਂ ਐਲਾਨ ਕੀਤਾ ਸੀ ਕਿ ਅਸੀਂ ਕੁਛ ਉਡਾਨਾਂ ਘਟਾਈਆਂ ਨੇ ਪਰ ਹੁਣ ਫਿਰ ਦੁਬਾਰਾ ਐਲਾਨ ਕੀਤਾ ਹੈ ਕਿ ਜੈੱਟ ਫਿਊਲ ਪ੍ਰਾਈਸਿਸ ਦੇ ਵਧਣ ਕਰਕੇ ਅਸੀਂ ਕੁਛ ਹੋਰ ਉਡਾਨਾਂ ਘਟਾਤੀਆਂ ਨੇ ਜਿਸ ਵਿੱਚ ਟੋਰੋਂਟੋ ਤੋਂ ਸੈਕਰਮੈਂਟੋ ਵੈਨਕੂਵਰ ਟੂ ਐਲੇ ਟੋਟੋ ਚਾਰਲਸਨ ਮੌਂਟਰੀਅਲ ਤੋਂ ਔਸਟਨ ਇਹਨਾਂ ਨੂੰ ਅਸਰ ਪਵੇਗਾ ਏਅਰ ਕੈਨੇਡਾ ਨੇ ਕਿਹਾ ਕਿ ਸਭ 2027 ਦੀਆਂ ਗਰਮੀਆਂ ਵਿੱਚ ਜਾ ਕੇ ਅਸੀਂ ਇਹਨਾਂ ਨੂੰ ਨੋਰਮਲ ਰੂਟੀਨ ਸ਼ੁਰੂ ਕਰਾਂਗੇ ਖੈਰ ਉਹ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਹਾਲ ਦੀ ਘੜੀ ਇਹੋ ਹੈ ਕਿ ਜੈੱਟ ਫਿਊਲ ਪ੍ਰਾਈਸਿਸ ਜਿਹੜੀਆਂ ਨੇ ਲੜਾਈ ਜਦੋਂ ਤੋਂ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਦੁੱਗਣੀਆਂ ਹੋ ਗਈਆਂ ਨੇ ਦੂਸਰੀਆਂ ਵੀ ਵਧੀਆਂ ਨੇ ਪਰ ਜੈੱਟ ਫਿਊਲ ਦੁੱਗਣੀ ਹੋ ਗਈ ਆ ਸੋ ਏਅਰ ਕੈਨੇਡਾ ਨੇ ਜਿਹੜੀਆਂ ਪਹਿਲੀਆਂ ਸਸਪੈਂਡ ਕੀਤੀਆਂ ਸੀ ਫਲਾਈਟਾਂ ਟੋਰੋਂਟੋ ਤੋਂ ਅਤੇ ਮੌਂਟਰੀਅਲ ਤੋਂ ਨਿਊਯਾਰਕ ਦੇ ਜੋਨ ਆਫ ਕੈਨੇਡੀ ਨੂੰ ਅਤੇ ਹੋਰ ਕਈਆਂ ਨੂੰ ਵੈਸਟ ਜੈੱਟ ਨੇ ਜਿਵੇਂ ਪਹਿਲਾਂ ਦੱਸਿਆ ਆਪਣੀ ਕਪੈਸਿਟੀ ਘਟਾਈ ਹੈ ਸੋ ਦੁਨੀਆ ਦੇ ਵਿੱਚ ਇਹ ਚੱਲਣ ਚੱਲ ਰਿਹਾ ਕਿ ਏਅਰਲਾਈਨਾਂ ਇਸ ਦਾ ਬਹੁਤ ਝਟਕਾ ਮਹਿਸੂਸ ਕਰ ਰਹੀਆਂ ਨੇ ਅਤੇ ਉਹਨਾਂ ਵੱਲੋਂ ਇਹ ਕੀਤਾ ਜਾ ਰਿਹਾ ਕਿ ਆਪਣੇ ਖਰਚੇ ਘਟਾਉਣ ਹੇਤੋਂ ਆਹ ਕੰਮ ਕਰ ਰਹੀਆਂ ਨੇ ਜਿਵੇਂ ਕਿ ਪਹਿਲਾਂ ਅਸੀਂ ਖਬਰਾਂ ਸਾਂਝੀਆਂ ਕਰਦੇ ਰਹੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਇਹ ਹੋ ਚੁੱਕਾ ਹੈ ਅਤੇ ਹੋਰਨਾਂ ਕਈ ਮੁਲਕਾਂ ਦੇ ਵਿੱਚ ਹੋ ਰਿਹਾ ਹੈ ਕਿ ਜਿੱਥੇ 16 ਸਾਲ ਤੋਂ ਘੱਟ ਉਮਰ ਦੇ ਯੂਥ ਵਾਸਤੇ ਸੋਸ਼ਲ ਮੀਡੀਆ ਬੈਨ ਕੀਤਾ ਜਾ ਰਿਹਾ ਕੈਨੇਡਾ ਵਿੱਚ ਡਿਸਕਸ਼ਨ ਚੱਲ ਰਹੀ ਹੈ ਗੱਲਬਾਤ ਚੱਲ ਰਹੀ ਹੈ ਅਤੇ ਇਸ ਸਰਕਾਰ 'ਤੇ ਜਿਹੜੀ ਡਿਸਕਸ਼ਨ ਕਰ ਹੀ ਰਹੀ ਹੈ ਅਤੇ ਉਸ 'ਤੇ ਬਰਾਬਰ ਕੋਈ ਸਰਵੇ ਵੀ ਹੋ ਰਹੇ ਨੇ 2/3 ਕੈਨੇਡੀਅਨ ਜਿਹੜੇ ਨੇ ਉਹ ਸੋਸ਼ਲ ਮੀਡੀਆ ਅਤੇ AI ਚੈਟਬੋਟਸ ਨੂੰ 16 ਸਾਲ ਤੋਂ ਘੱਟ ਉਮਰ ਦੇ ਯੂਥ ਲਈ ਬੈਨ ਕਰਨ ਦੇ ਹੱਕ ਵਿੱਚ ਨੇ 2/3 ਕੈਨੇਡੀਅਨ ਇਹਦਾ ਮਤਲਬ ਇਹ ਹੈ ਕਿ 76% ਜਿਹੜੇ ਨੇ ਉਹ ਕੋਈ ਸੋਸ਼ਲ ਮੀਡੀਆ ਇੰਸਟਾਗ੍ਰਾਮ ਟਿਕਟੋਕ ਵਗੈਰਾ ਅਤੇ ਹੋਰਨਾਂ ਚੀਜ਼ਾਂ ਲਈ ਏਜ ਲਿਮਿਟ ਲਾਉਣ ਲਈ ਰਾਜ਼ੀ ਨੇ ਸਪੋਰਟ ਕਰਦੇ ਨੇ ਅਤੇ ਜਦੋਂ AI ਚੈਟਬੋਟ ਚੈਟ GPT ਵਗੈਰਾ ਹੈ ਉਸ 'ਤੇ ਰੋਕ ਲਾਉਣ ਦੀ ਗੱਲ ਆਉਂਦੀ ਹੈ ਅਤੇ ਉਹ ਵੀ ਗਿਣਤੀ 69% ਹੈ ਕਨੇਡੀਅਨ ਜਿਹੜੇ ਜੀ ਉਹ ਇਸ ਪੋਲ ਦੇ ਮੁਤਾਬਕ ਚਿੰਤਤ ਨੇ ਕਿ ਬੱਚੇ ਬਹੁਤ ਜ਼ਿਆਦਾ AI ਚੈਟਬੋਟ ਜਿਹੜੇ ਚੈਟ GPT ਵਗੈਰਾ ਜਿਹੜੇ ਜਾਂ ਵਰਤ ਰਹੇ ਨੇ ਅਤੇ ਇਹਦਾ ਆਸਰਾ ਲੈ ਕੇ ਕਈ ਕੰਮ ਇਹੋ ਜਿਹਾ ਕਰ ਰਹੇ ਨੇ ਜਿਹੜੇ ਉਹਨਾਂ ਨੂੰ ਨਹੀਂ ਕਰਨੇ ਚਾਹੀਦੇ ਓਵਰਆਲ 80% ਰਿਸਪੋਂਡੈਂਟ ਇਹ ਕਹਿੰਦੇ ਨੇ ਕਿ ਇਸ ਸੋਸ਼ਲ ਮੀਡੀਆ ਅਤੇ AI ਚੈਟਬੋਟ ਦਾ ਬੱਚਿਆਂ 'ਤੇ ਅਤੇ ਟੀਨੇਜਰਸ 'ਤੇ ਜੋ ਨੈਗੇਟਿਵ ਇੰਪੈਕਟ ਹੈ ਉਹਦਾ ਅਸਰ ਉਹ ਮਹਿਸੂਸ ਕਰ ਰਹੇ ਨੇ ਅਤੇ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਸੋ ਏਜ ਰਿਸਟ੍ਰਿਕਸ਼ਨ ਸੋਸ਼ਲ ਮੀਡੀਆ 'ਤੇ ਦੁਨੀਆ ਭਰ ਦੇ ਵਿੱਚ ਇਸ 'ਤੇ ਚਰਚਾ ਚੱਲ ਰਹੀ ਹੈ ਸੋ ਕੈਨੇਡਾ ਵਾਲੇ ਕਦੋਂ ਇਸ 'ਤੇ ਕਾਰਵਾਈ ਕਰ ਦੇਣ ਪਤਾ ਨਹੀਂ ਹੈ ਪਰ ਅਜੇ ਜਿਹੜਾ ਮੈਨੂੰ ਲੱਗਦਾ ਦੇਖਿਆ ਜਾ ਰਿਹਾ ਸੋ ਔਨਲਾਈਨ ਪੋਲ

0: ਕਰਕੇ ਤੇ ਲੋਕਾਂ ਕੋਲੋਂ ਪੁੱਛਿਆ ਗਿਆ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੇ ਬਹੁਤ ਜ਼ਿਆਦਾ ਚੀਜ਼ਾਂ ਬਦਲ ਰਹੀਆਂ ਨੇ ਕਲਚਰ ਮਿਨਿਸਟਰ ਮਾਰਕ ਮਿਲਰ ਜਿਹੜੇ ਇਸ ਬਿੱਲ ਨੂੰ ਲਿਆਉਣ ਦਾ ਦਾਅਵਾ ਕਰ ਵਾਅਦਾ ਕਰ ਚੁੱਕੇ ਨੇ ਕਿ ਸੋਸ਼ਲ ਮੀਡੀਆ ਤੇ ਕਿਉਂਕਿ ਜਿਹੜਾ ਫੈਡਰਲ ਗਵਰਨਮੈਂਟ ਦੇ ਅੰਡਰ ਆਉਂਦਾ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹ ਆਨਲਾਈਨ ਹਾਰਮਸ ਬਿੱਲ ਜਿਹੜਾ ਹੈ ਉਹਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਏਜ ਰਿਸਟ੍ਰਿਕਸ਼ਨ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਲਾਗੂ ਕਰਨ ਵਾਲੀ ਕਲੋਜ਼ ਰੱਖ ਸਕਦੇ ਹਾਂ ਅਤੇ ਗੌਰਮੈਂਟ ਜਿਹੜੀ ਹੈ ਏ ਆਈ ਚੈਟ ਬੋਟ ਨੂੰ ਵੀ ਇਹਦੇ ਵਿੱਚ ਰੱਖਣਾ ਚਾਹੁੰਦੀ ਹੈ ਸੋ ਮਿਨਿਸਟਰ ਦੇ ਕਹਿਣ ਨਾਲ ਇਸ ਚੀਜ਼ ਦਾ ਤਾਂ ਸਮਝ ਆਉਂਦੀ ਹੈ ਕਿ ਸਰਕਾਰ ਇਸ ਮਾਮਲੇ 'ਤੇ ਸੋਚ ਰਹੀ ਹੈ ਪਰ ਕਦੋਂ ਹੋਵੇਗਾ ਕੀ ਹੋਵੇਗਾ ਅਤੇ ਬਹੁਤੇ ਕੈਨੇਡੀਅਨ ਇਹ ਚਾਹੁੰਦੇ ਨੇ ਇਸ ਤੋਂ ਪਤਾ ਲੱਗਦਾ ਕਿ ਇਸ ਨਾਲ ਇਸ ਪਾਸੇ ਵੱਲ ਨੂੰ ਲੋਕ ਕਾਫੀ ਸੀਰੀਅਸ ਹੈਗੇ ਨੇ ਮਾਰਕ ਕਾਰਨੀ ਨੇ ਪ੍ਰਾਈਮ ਮਿਨਿਸਟਰ ਨੇ ਜੀ ਐਲਾਨ ਕੀਤਾ ਸੀ ਕਿ ਮੇਰੀ ਸਾਈਮਨ ਜਗ੍ਹਾ 'ਤੇ ਰਿਟਾਇਰਡ ਸੁਪਰੀਮ ਕੋਰਟ ਜਸਟਿਸ ਲੂਈਸ ਆਰਬਰ ਨਵੇਂ ਗਵਰਨਰ ਜਨਰਲ ਹੋਣਗੇ ਅਤੇ ਲੂਈਸ ਆਰਬਰ ਜੋ ਕਿ ਬਾਈਲਿੰਗੁਅਲ ਨੇ ਜਿਹਨਾਂ ਨੂੰ ਬਹੁਤ ਪਸੰਦ ਕਰਦੇ ਨੇ ਮਾਰਕ ਕਾਰਨੀ ਵੀ ਅਤੇ ਐਂਚ ਵੀ ਆਉਂਦੀ ਹੋਵੇ ਇਸ ਤੋਂ ਪਹਿਲਾਂ ਯੂ ਐਨ ਹਿਊਮਨ ਰਾਈਟਸ ਦੇ ਕਮਿਸ਼ਨਰ ਵਜੋਂ ਕੰਮ ਕਰ ਚੁੱਕੇ ਨੇ ਅਤੇ ਬੜਾ ਕ੍ਰਾਈਮ ਦੇ ਵਿੱਚ ਬਹੁਤ ਦੁਨੀਆਂ ਭਰ ਦੇ ਵਿੱਚ ਜਿਹੜੇ ਵਾਰ ਕ੍ਰਾਈਮਸ ਹੈਗੇ ਨੇ ਉਹਨਾਂ ਦੇ ਵਿੱਚ ਉਹ ਚੰਗੀ ਭੂਮਿਕਾ ਨਿਭਾਕੇ ਨੇ ਕਿ ਉਹਨਾਂ ਦੀ ਪ੍ਰੋਸੀਕਿਊਸ਼ਨ 'ਤੇ ਹੁੰਦੀ ਹੈ ਸੋ ਕਿੰਗ ਚਾਰਲਸ ਵੱਲੋਂ ਲੂਈਸ ਆਰਬਰ ਦੀ ਅਪੁਆਇੰਟਮੈਂਟ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ 2022 ਦੇ ਵਿੱਚ ਕਿੰਗ ਚਾਰਲਸ ਜਦੋਂ ਕਿੰਗ ਬਣੇ ਸੀ ਉਸ ਤੋਂ ਬਾਅਦ ਇਹ ਪਹਿਲੀ ਉਸ ਤਰ੍ਹਾਂ ਨੇ ਮਨਜ਼ੂਰੀ ਉਹਨਾਂ ਨੇ ਦਿੱਤੀ ਹੈ ਅਪੁਆਇੰਟਮੈਂਟ ਪਹਿਲੀ ਹੈ ਸੋ ਉਹਨਾਂ ਨੂੰ ਲੂਈਸ ਆਰਬਰ ਨੂੰ 8 ਜੂਨ ਨੂੰ ਸਹੁੰ ਚੁਕਾਈ ਜਾਵੇਗੀ ਸੋ ਤਕਰੀਬਨ ਅੱਜ ਤੋਂ ਇੱਕ ਮਹੀਨੇ ਬਾਅਦ ਨਵੇਂ ਗਵਰਨਰ ਵੱਲੋਂ ਇਸ ਮਾਮਲੇ ਇਸ ਮੌਕੇ 'ਤੇ ਸਹੁੰ ਚੁੱਕੀ ਜਾਂਦੀ ਹੈ ਅਤੇ ਉਹਨਾਂ ਵੱਲੋਂ ਇੱਕ ਭਾਸ਼ਣ ਹੁੰਦਾ ਹੈ ਅਤੇ ਜਿਹੜੇ ਦੇ ਉਹ ਆਪਣੇ ਮੈਂਡੇਟ ਦੇ ਵਿੱਚ ਕੁਛ ਥੀਮਸ ਹਾਈਲਾਈਟ ਕਰ ਸਕਦੇ ਨੇ ਕਿ ਆਹ ਚੀਜ਼ਾਂ ਦੀ ਅਸੀਂ ਪ੍ਰਾਇਓਰਟੀ ਰੱਖਣਾ ਚਾਹੁੰਦੇ ਹਾਂ ਸੋ ਕਿੰਗ ਦੇ ਰਿਪ੍ਰਜੈਂਟੇਟਿਵ ਕੈਨੇਡਾ ਦੇ ਵਿੱਚ ਹੁੰਦੇ ਨੇ ਗਵਰਨਰ ਜਨਰਲ ਸੋ ਇਹ ਅਪੁਆਇੰਟਮੈਂਟ ਜਿਹੜੀ ਨਵੀਂ ਹੈ ਜੀ 9 ਜੂਨ ਤੋਂ ਇਫੈਕਟਿਵ ਹੋਵੇਗੀ ਪ੍ਰੋਗਰਾਮ ਦੇ ਵਿੱਚ ਪਹਿਲੇ ਹਿੱਸੇ ਦੀ ਸਮਾਪਤੀ ਹੈ ਜੀ ਪਹਿਲੇ ਹਿੱਸੇ ਤੋਂ ਬਾਅਦ ਸਟੇਸ਼ਨ ਆਈਡੀ ਦੀ ਬ੍ਰੇਕ ਤੋਂ ਬਾਅਦ ਕੁਛ ਖਬਰਾਂ ਹੋਰ ਹੈਗੀਆਂ ਨੇ ਅਤੇ ਉਸ ਤੋਂ ਬਾਅਦ ਨਾਲ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਗੱਲਬਾਤ ਪੇਸ਼ ਕੀਤੀ ਜਾਵੇਗੀ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ
1: The time is 5 p.m. You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਨੇਡਾ ਵਿੱਚ ਅਲਬਰਟਾ ਸਮੇਤ ਖਸਰੇ ਦਾ ਪ੍ਰਕੋਪ ਵੱਧ ਰਿਹਾ ਹੈ ਖਸਰਾ ਛੂਤ ਦੀ ਵੱਡੀ ਬਿਮਾਰੀ ਹੈ ਪਰ ਟੀਕਾਕਰਨ ਨਾਲ ਰੋਕਥਾਮ ਹੋ ਸਕਦੀ ਹੈ ਆਪਣੇ ਪਰਿਵਾਰ ਅਤੇ ਭਾਈਚਾਰੇ ਨੂੰ ਸਮੇਂ ਸਿਰ ਟੀਕਾਕਰਨ ਕਰਵਾ ਕੇ ਸੁਰੱਖਿਅਤ ਬਣਾਓ ਖਸਰਾ ਨਾ ਹੋਣ ਦਿਓ ਟੀਕੇ ਲਗਵਾਓ alberta.ca/measles ਤੇ ਜਾ ਕੇ ਪਤਾ ਕਰੋ ਕਿ ਤੁਸੀਂ ਸੁਰੱਖਿਅਤ ਹੋ ਜਾਂ ਨਹੀਂ ਜੇਕਰ ਨਹੀਂ ਤੇ ਫਿਰ ਕੀ ਕਰਨਾ ਹੈ ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ
3: Calgary's oldest, biggest and only South Asian radio station, Sabarang Radio 94.7 FM.
4: Monday, Tuesday, Thursday, Friday 7 to 8 p.m. Sundays 1 to 5 p.m.
3: Visit sabarang.ca.
1: 94.7 FM Radio Sursangam. Har hafte 20 ghante suno. Monday to Friday, sham 4 to 5, Kuldeep Singh Vichar Charcha. Sham 8 to 9, Jitendra Pannu. radiosursangam.ca. Phone 403-585-0910. Radio Sursangam.
5: The following program speaks to the South Asian community. Uniting the world for your listening pleasure at Fairchild Radio,

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600।
4: ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ?
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 4036178168।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
7: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
8: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
7: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
8: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
7: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕੌਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6661 4036161-6161।
9: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935

ਸੀ ਮੁਲਾਕਾਤ ਗਿਆ ਸਮਿਥ ਦੇ ਆਫਿਸ ਨੇ ਡਿਟੇਲ ਜ਼ਿਆਦਾ ਨਹੀਂ ਦਿੱਤੀਆਂ ਪਰ ਇੱਥੇ ਕਿਹਾ ਜਾ ਰਿਹਾ ਕਿ ਰਾਸ਼ਟਰੀ ਸੁਰੱਖਿਆ ਮੁੱਦਿਆਂ 'ਤੇ ਇਸ ਕਲੀਅਰੈਂਸ ਦੇ ਨਾਲ ਉਹਨਾਂ ਨੂੰ ਬਰੀਫਿੰਗ ਮਿਲ ਜਾਇਆ ਕਰੇਗੀ ਅਤੇ ਉਹਨਾਂ ਨੂੰ ਇਨਫੋਰਮੇਸ਼ਨ ਮਿਲੇਗੀ ਪ੍ਰੀਮੀਅਰ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਹਾਈ ਸਕਿਉਰਿਟੀ ਕਲੀਅਰੈਂਸ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਫੋਰਨ ਇੰਟਰਫੇਰੈਂਸ ਅਟੈਂਪਟ ਜਿਹੜੀਆਂ ਅਲਬਰਟਾ ਦੇ ਵਿੱਚ ਹੋ ਰਹੀਆਂ ਨੇ ਉਹਨਾਂ ਬਾਰੇ ਉਹਨਾਂ ਨੂੰ ਪਤਾ ਹੋਵੇ ਡੈਨੀਅਲ ਸਮਿਥ ਨੇ ਕਿਹਾ ਉਹਨਾਂ ਨੂੰ ਇਸ ਚੀਜ਼ ਦਾ ਕੰਸਰਨ ਹੈ ਕਿ ਆਰ ਸੀ ਐਮ ਪੀ ਉਹਨਾਂ ਦੀ ਸਰਕਾਰ ਨੂੰ ਇਨਫੋਰਮੇਸ਼ਨ ਨਹੀਂ ਸੀ ਦੇ ਰਹੇ ਇਸ ਕਰਕੇ ਹੁਣ ਲੋੜ ਹੈ ਸੋ ਰਿਪੋਰਟਸ ਆਈਆਂ ਸੀ ਜਿਹਦੇ ਵਿੱਚ ਪਿੱਛੇ ਜਿਹੇ ਸਾਹਮਣੇ ਆਇਆ ਸੀ ਕਿ ਫੋਰਨ ਐਕਟਰਸ ਜਿਹੜੇ ਨੇ ਉਹ ਅਲਬਰਟਾ ਵਿੱਚ ਵੱਖਵਾਦੀ ਮੁਹਿੰਮ ਨੂੰ ਹਵਾ ਦੇ ਰਹੇ ਨੇ ਅਲਬਰਟਾ ਦੇ ਪਬਲਿਕ ਸੇਫਟੀ ਮਿਨਿਸਟਰ ਮਾਈਕ ਐਲਿਸ ਨੇ ਕਿਹਾ ਸੀ ਕਿ ਉਹ ਵੀ ਖੁਦ ਹਾਈ ਸਕਿਉਰਿਟੀ ਕਲੀਅਰੈਂਸ ਲਈ ਅਪਲਾਈ ਕਰ ਰਹੇ ਨੇ ਜੀ ਕੁਛ ਖਬਰਾਂ ਹੋਰ ਜਿਸ ਵਿੱਚ ਇੱਕ ਸਲੋਟ ਮਸ਼ੀਨ ਪਲੇਅਰ ਦੀ ਗੱਲ ਕਰਦੇ ਹਾਂ ਕਿਊਬਿਕ ਦੇ ਵਿੱਚ ਸਲੋਟ ਮਸ਼ੀਨ 'ਤੇ ਜੂਆ ਖੇਡਣ ਵਾਲੇ ਇੱਕ ਵਿਅਕਤੀ ਨੂੰ 1.1 million ਦੀ ਨਵੀਂ ਰਾਸ਼ੀ ਹਾਸਲ ਹੋਈ ਹੈ ਕਿਊਬਿਕ ਦੇ ਵਿੱਚ ਲੋਟੋ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਦੱਸਿਆ ਗਿਆ ਕਿ ਇੱਕ ਵਿਅਕਤੀ ਨੇ 11,59,969 ਡਾਲਰ ਜਿੱਤ ਲਏ ਜਦੋਂ ਉਹ ਵੀਲ ਆਫ ਫਾਰਚੂਨ ਸਲੋਟ ਮਸ਼ੀਨ April 24 ਨੂੰ ਖੇਡ ਰਿਹਾ ਸੀ ਅਤੇ ਪਾਵਰ ਬਕਸ ਪ੍ਰੋਗਰੈਸਿਵ ਜੈਕਪੋਟ ਉਸਨੂੰ ਮਿਲਿਆ ਵੀਲ ਆਫ ਫਾਰਚੂਨ ਕਈ ਸਲੋਟ ਮਸ਼ੀਨਾਂ ਦੇ ਵਿੱਚੋਂ ਅਵੇਲੇਬਲ ਹੁੰਦਾ ਹੈ ਜਿਹੜੀਆਂ ਕਈ ਸਲੋਟ ਮਸ਼ੀਨ ਹੁੰਦੀਆਂ ਨੇ ਉਹਨਾਂ ਵਿੱਚੋਂ ਇੱਕ ਹੁੰਦਾ ਹੈ ਅਤੇ ਲੋਟੋ ਕਿਊਬਿਕ ਦੀ ਵੈਬਸਾਈਟ ਦੇ ਮੁਤਾਬਕ ਪਾਵਰ ਬਕਸ ਵੀਲ ਆਫ ਫਾਰਚੂਨ ਕੈਸ਼ ਜਿਹੜਾ ਹੈ ਜੀ ਉਹ ਬਿਗ ਮਨੀ ਸਲੋਟ ਮਸ਼ੀਨ ਦੇ ਨਾਲ ਉਸ ਦੇ ਵਿੱਚ $1 ਦੀ ਘੱਟੋ ਘੱਟ ਬੈਟ ਹੁੰਦੀ ਹੈ ਸੋ ਵੀਲ ਨੂੰ ਘੁਮਾ ਕੇ ਤੁਸੀਂ ਜੈਕਪੋਟ ਲਈ ਜਾ ਸਕਦੇ ਹੋ ਅਪ੍ਰੈਲ ਦੇ ਵਿੱਚ 46 ਪੋਕਰ ਪਲੇਅਰ ਜਿਹੜੇ ਸੀ ਕਸੀਨੋ ਦੇ ਵਿੱਚ ਇੱਕ ਇਸੇ ਤਰ੍ਹਾਂ ਹੋਰ ਜਗ੍ਹਾ 'ਤੇ ਉਹਨਾਂ ਨੂੰ 2.5 million ਦਾ ਬੀਟ ਬੈਟ ਜੈਕਪੋਟ ਮਿਲ ਗਿਆ ਸੀ ਪਰ ਇਹ ਜੋ ਤਾਜ਼ਾ ਬੰਦਾ ਹੈ ਇਕੱਲਾ ਹੀ 1.1 ਤੋਂ ਜ਼ਿਆਦਾ ਜਿੱਤ ਕੇ ਲੈ ਗਿਆ ਜੂਆ ਖੇਲਣ ਵਾਲਿਆਂ ਦੀ ਗੱਲ ਚੱਲੀ ਹੈ ਅਤੇ ਇੱਕ ਓਨਟੇਰੀਓ ਦੇ ਵਿਅਕਤੀ ਦੀ ਕਹਾਣੀ ਸਾਹਮਣੇ ਆ ਰਹੀ ਹੈ ਅਤੇ ਉਸ ਓਨਟੇਰੀਓ ਦੇ ਵਿਅਕਤੀ ਨੇ ਆਪਣੇ ਦੋਸਤਾਂ ਦੇ ਨਾਲ ਇੱਕ ਔਨਲਾਈਨ ਸਪੋਰਟਸ ਬੈਟ ਲਾ ਲਈ ਜੋ ਸ਼ਰਤ ਹੁੰਦੀ ਹੈ ਸਪੋਰਟਸ ਦੀ ਬੈਟ ਔਨਲਾਈਨ ਲੱਗਦੀ ਹੈ ਉਸ ਵਿੱਚ ਉਹਨੇ $25 ਇੱਕ ਹਾਕੀ ਗੇਮ 'ਤੇ ਲਾਤੇ ਅਤੇ $25 ਗੁਆ ਕੇ ਉਸਨੂੰ ਲੱਗਿਆ ਕਿ ਇਹ ਤਾਂ ਮੈਂ ਨੁਕਸਾਨ ਕਰਵਾ ਲਿਆ ਪਰ ਅਸਲੀਅਤ ਗੱਲ ਇਹ ਹੈ ਕਿ ਉਹ ਕਹਿੰਦੇ ਕਿ ਮੈਂ ਆਪਣੇ ਦੋਸਤਾਂ ਦੇ ਨਾਲ ਅਸੀਂ ਬੈਠ ਕੇ ਸ਼ਰਾਬ ਪੀ ਰਹੇ ਸੀ ਸ਼ੁਗਲ ਮੇਲਾ ਕਰ ਰਹੇ ਸੀ ਅਤੇ ਮੇਰੇ $25 ਜਿਹੜੇ ਸੀ ਉਹ ਜਾਂਦੇ ਲੱਗੇ ਅਤੇ ਸ਼ੁਰੂਆਤ ਉੱਥੋਂ ਹੋਈ ਫਿਰ ਮੈਂ ਥੋੜ੍ਹੇ ਜਿਹੇ ਹੋਰ ਗਵਾ ਲਏ ਪਰ ਕਹਿੰਦੇ ਮੈਂ ਵਾਸ਼ਰੂਮ ਜਾ ਕੇ ਆਪਣੇ ਫੋਨ 'ਤੇ ਜਿਹੜਾ ਸੀ ਉਹ ਬਲੈਕ ਜੈਕ ਇੰਸਟਾਲ ਕਰਕੇ ਜਿਹੜਾ ਸੀ ਉਸਨੇ ਕਸੀਨੋ ਐਪ ਜਿਹੜੀ ਕਰਕੇ ਉਹਦੇ ਫੋਨ 'ਤੇ ਬਲੈਕ ਜੈਕ ਖੇਡ ਕੇ ਸਾਰੇ ਜਿੱਤਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਸਾਰਾ ਹਿਸਾਬ ਕਿਤਾਬ ਹੋਇਆ ਤਾਂ 22 ਸਾਲਾਂ ਦੇ ਇਸ ਵਿਅਕਤੀ ਨੇ ਦੱਸਿਆ ਕਿ ਮੈਂ ਉਸ ਰਾਤ $14,000 ਗਵਾਏ ਸੋ ਕਹਿੰਦੇ ਕਿ ਜਿਹੜੇ ਮੇਰੇ ਕੋਲ ਪੈਸੇ ਸੀ ਸਭ ਜਾਂਦੇ ਲੱਗੇ ਅਤੇ ਮੈਂ $25 ਦੇ ਮਗਰ ਲੱਗ ਕੇ $14,000 ਕੁਛ ਪਲਾਂ ਦੇ ਵਿੱਚ ਗਵਾ ਲਏ ਇਹ ਓਨਟੇਰੀਓ ਦੇ ਵਿਅਕਤੀ ਦੀ ਗੱਲ ਹੈ ਦੁਨੀਆ ਭਰ ਦੇ ਵਿੱਚ ਇਸ 'ਤੇ ਕਾਫੀ ਸਾਰੇ ਕੇਸ ਹੁੰਦੇ ਹੋਣਗੇ ਵਰਲਡ ਹੈਲਥ ਔਰਗਨਾਈਜੇਸ਼ਨ ਨੇ ਇੱਕ ਅੰਦਾਜ਼ਾ ਲਾਇਆ ਸੀ ਕਿ ਦੁਨੀਆ ਭਰ ਦੇ ਵਿੱਚ ਤਕਰੀਬਨ 1% ਲੋਕ ਉਹ ਗੈਂਬਲਿੰਗ ਡਿਸਆਰਡਰ ਦੇ ਨਾਲ ਸੰਘਰਸ਼ ਕਰਦੇ ਨੇ ਅਤੇ ਕੈਨੇਡਾ ਦੇ ਵਿੱਚ ਇਹ ਇਸ਼ੂ ਹੁਣ ਕਾਫੀ ਵੱਧ ਗਿਆ ਜਿੱਥੇ ਫੈਡਰਲ ਸਰਕਾਰ ਨੇ ਗੈਂਬਲਿੰਗ 'ਤੇ ਜਿਹੜੇ ਜੂਏ ਦੇ ਨਿਯਮ ਜਿਹੜੇ ਸੀ ਉਹਨਾਂ ਨੂੰ ਥੋੜ੍ਹਾ ਸਾਫਟ ਕਰ ਦਿੱਤਾ ਅਤੇ ਪ੍ਰੋਫੈਸ਼ਨਲ ਸਪੋਰਟਸ ਮੈਚਾਂ 'ਤੇ ਬੈਟਿੰਗ ਕਰਨ ਲਈ

ਸਪੋਂਸਰਸ ਹੈਗੀਆਂ ਨੇ ਜਿਹੜੇ ਕੈਨੇਡੀਅਨ ਜੂਆ ਖੇਡਦੇ ਨੇ ਰੈਗੂਲਰਲੀ ਐਕਟਿਵਲੀ ਖੇਡਦੇ ਨੇ ਉਹਨਾਂ ਵਿੱਚੋਂ 9% ਜਿਹੜੇ ਨੇ ਉਹਨਾਂ ਨੂੰ ਗੈਂਬਲਿੰਗ ਡਿਸਆਰਡਰ ਤੋਂ ਪੀੜਿਤ ਮੰਨਿਆ ਜਾਂਦਾ ਪ੍ਰੋਬਲਮ ਇਹ ਸਟੱਡੀ ਫਰੋਮ ਮੈਂਟਲ ਹੈਲਥ ਰਿਸਰਚ ਕੈਨੇਡਾ ਦੀ ਜਿਹੜੀ ਉਹ ਕਹਿੰਦੀ ਹੈ ਯੰਗ ਅਡਲਟ ਜਿਨ੍ਹਾਂ ਦੀ ਉਮਰ 18 ਤੋਂ 34 ਸਾਲ ਦੀ ਹੈ ਉਹਨਾਂ ਨੂੰ ਗੈਂਬਲਿੰਗ ਬਿਹੇਵੀਅਰ ਵਿੱਚ ਸਭ ਤੋਂ ਵੱਧ ਹਾਈਐਸਟ ਮੰਨਿਆ ਜਾਂਦਾ ਕਿ ਉਹ ਬਹੁਤ ਪੰਗੇ ਲੈਂਦੇ ਨੇ ਸੋ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਲਾਅ ਜਿਹੜੇ ਨੇ ਚੇਂਜ 2021 ਦੇ ਵਿੱਚ ਸਰਕਾਰ ਨੇ ਲਿਆਉਂਦੇ ਸੀ ਉਹ ਇਹ ਕਹਿ ਕੇ ਲਿਆਉਂਦੇ ਸੀ ਕਿ ਅਸੀਂ ਬਲੈਕ ਮਾਰਕੀਟ ਨੂੰ ਕਾਬੂ ਕਰਨਾ ਚਾਹੁੰਦੇ ਹਾਂ ਕਿ ਇਸ ਦੇ ਜ਼ਰੀਏ ਬਹੁਤ ਜਿਹੜਾ ਪੈਸਾ ਹੈ ਉਹ ਬਲੈਕ ਮਾਰਕੀਟ ਵਿੱਚ ਸੁੱਟ ਦਿੱਤਾ ਜਾਂਦਾ ਸੋ ਸਰਕਾਰ ਨੇ ਉਹ ਕੰਮ ਤਾਂ ਕੀਤਾ ਦੂਸਰੇ ਪਾਸੇ ਰੂਲ ਸੌਫਟ ਕਰ ਦਿੱਤੇ ਪਰ ਆਮ ਲੋਕ ਅਜੇ ਵੀ ਜਿਹੜਾ ਹੈ ਉਹ ਪੈਸੇ ਗਵਾ ਰਹੇ ਨੇ ਜੀ ਸੋ ਦੋ ਘਟਨਾਵਾਂ ਤੁਹਾਨੂੰ ਸੁਣਾਈਆਂ ਨੇ ਜੀ ਕੈਨੇਡਾ ਦੇ ਵਿੱਚ ਰੇਸਿਜ਼ਮ ਵਧਿਆ ਅਤੇ ਸਾਊਥ ਏਸ਼ੀਅਨ ਭਾਈਚਾਰੇ ਵਾਲੇ ਇਸ ਦੀ ਜ਼ਿਆਦਾ ਪਿੰਚ ਮਹਿਸੂਸ ਕਰਦੇ ਨੇ ਇਹ ਰਿਪੋਰਟਸ ਪਿੱਛੇ ਜਿਹੇ ਆਈਆਂ ਅਸੀਂ ਵੀ ਮਹਿਸੂਸ ਕਰ ਰਹੇ ਹਾਂ ਰੋਜ਼ਾਨਾ ਇਸ ਦੀ ਗੱਲਬਾਤ ਵੀ ਚੱਲ ਰਹੀ ਹੈ ਪਰ ਨੌਰਥ ਵੈਨਕੂਵਰ ਦੇ ਵਿੱਚ ਇੱਕ ਕੈਫੇ ਦੇ ਵਿੱਚ ਚਾਈਨੀਜ਼ ਮੂਲ ਦੇ ਇੱਕ ਜਿਹੜਾ ਓਨਰ ਦੇ ਨਾਲ ਬਦਸਲੂਕੀ ਕੀਤੀ ਗਈ ਡੋਈ ਕਿਮ ਨੇ ਕਿਹਾ ਕਿ ਸੈਟਰਡੇ ਆਫਟਰਨੂਨ ਜਦੋਂ ਕਸਟਮਰ ਜਿਹੜਾ ਹੈ ਉਹ ਗਲਤ ਟੇਕ ਆਊਟ ਆਰਡਰ ਲੈ ਗਿਆ ਅਨਅਟੈਂਡਡ ਕਾਊਂਟਰ ਤੋਂ ਕਿਮਜ਼ ਕੈਫੇ 'ਤੇ ਅਤੇ ਇੱਕ ਘੰਟਾ ਬਾਅਦ ਆਇਆ ਉਸ ਕੋਲ ਕੋਈ ਫੂਡ ਨਹੀਂ ਸੀ ਅਤੇ ਉਹ ਆ ਕੇ ਰਿਫੰਡ ਮੰਗਣ ਲੱਗਾ ਓਨਰ ਨੇ ਕਿਹਾ ਕਿ ਮੈਂ ਪਹਿਲਾਂ ਰਿਫਿਊਜ਼ ਕਰ ਦਿੱਤਾ ਅਤੇ ਇਹ ਕਿਹਾ ਕਿ ਮੇਰਾ ਕਸੂਰ ਨਹੀਂ ਹੈ ਪਰ ਫਿਰ ਉਸਨੇ ਕਿਹਾ ਕਿ ਜਿਹਦਾ ਉਹਨੂੰ ਜਿਹੜਾ ਹੈ ਉਹ ਪਹਿਲਾਂ ਜਿਹਦਾ ਫੂਡ ਉਹ ਚੁੱਕ ਕੇ ਲੈ ਗਿਆ ਸੀ ਉਹਨਾਂ ਨੂੰ ਵੀ ਸਾਨੂੰ ਹੋਰ ਦੇਣਾ ਪਿਆ ਪਰ ਉਹ ਕਹਿੰਦੇ ਕਿ ਉਸ ਤੋਂ ਬਾਅਦ ਫਿਰ ਕਸਟਮਰ ਜਿਹੜਾ ਸੀ ਉਹ ਕਈ ਕੁਛ ਕਹਿਣ ਲੱਗਾ ਜਿਹਦੇ ਵਿੱਚ ਬਹੁਤ ਸਾਰੇ ਰੇਸਿਜ਼ਮ ਦੇ ਰੇਸਿਸਟ ਕਮੈਂਟ ਜਿਹੜੇ ਸੀ ਉਹ ਦੇਖੇ ਗਏ ਖੈਰ ਇਹ ਦੇਖਣ ਨੂੰ ਚਾਈਨੀਜ਼ ਮੂਲ ਸੀ ਪਰ ਕੋਰੀਆ ਦੇ ਵਿੱਚ ਗੋ ਬੈਕ ਟੂ ਯੂਰ ਜਿਹੜਾ ਹੈ ਕਿ ਉਹ ਕੰਟਰੀ ਦਾ ਨਾਂ ਲੈ ਕੇ ਗਾਲਾਂ ਕੱਢ ਕੇ ਕੰਟਰੀ ਦਾ ਨਾਂ ਲਿਆ ਗਿਆ ਅਤੇ ਗੋ ਬੈਕ ਜਿਹੜਾ ਹੈ ਜੀ ਉਹ ਇਹ ਗੋ ਬੈਕ ਕਾਫੀ ਸੁਣਨ ਨੂੰ ਮਿਲਦਾ ਜਦੋਂ ਜਦੋਂ ਰੇਸਿਜ਼ਮ ਦੇ ਵਿੱਚ ਵਾਧਾ ਹੁੰਦਾ ਖੈਰ ਥੋੜ੍ਹਾ ਕੇਅਰਫੁੱਲ ਰਹਿਣ ਲੋੜ ਹੈ ਸਾਰਿਆਂ ਨੂੰ ਜ਼ਾਬਤਾ ਵੀ ਰੱਖਣ ਦੀ ਲੋੜ ਹੈ ਇਸ ਵੇਲੇ ਜਿਹੜੀ ਸਥਿਤੀ ਹੈ ਕਈ ਵਾਰੀ ਮੈਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਕੁਛ ਸਥਿਤੀਆਂ ਜਿਹੜੀਆਂ ਨੇ ਇਹਨਾਂ ਚੀਜ਼ਾਂ ਨੂੰ ਫਿਊਲ ਕਰਦੀਆਂ ਨੇ ਜੇ ਵਿੱਚ ਭਾਵੇਂ ਕੁਛ ਵੀ ਨਾ ਹੋਵੇ ਪਰ ਓਵਰਆਲ ਜਦੋਂ ਬਿਰਤਾਂਤ ਸਿਰਜਿਆ ਜਾਂਦਾ ਕਿਸੇ ਚੀਜ਼ ਦਾ ਤਾਂ ਫਿਰ ਇਹੋ ਜਿਹੀਆਂ ਘਟਨਾਵਾਂ ਹੋਣ ਦੇ ਚਾਂਸਿਸ ਹੋਰ ਜ਼ਿਆਦਾ ਵੱਧ ਜਾਂਦੇ ਨੇ ਸੋ ਇਹ ਜਿਹੜਾ ਕੰਮ ਹੈ ਜੀ ਇਹ ਕਿਤੇ ਵੀ ਹੋ ਸਕਦਾ ਸੋ ਇਸ ਵੇਲੇ ਇਸ ਦੇ ਬਾਰੇ ਥੋੜ੍ਹਾ ਜਿਹਾ ਕੇਅਰਫੁੱਲ ਰਹਿਣ ਦੀ ਲੋੜ ਹੈ ਇੱਧਰ ਕਈ ਚੀਜ਼ਾਂ ਦੇ ਜੁਰਮਾਨੇ ਬੜੇ ਨੇ ਜਿਹੜੇ ਉਹ ਅਜੀਬੋ ਗਰੀਬ ਹੋ ਜਾਂਦੇ ਨੇ ਕਈ ਵਾਰ ਕੈਲਗਰੀ ਦੇ ਵਿੱਚ ਪੁਲਿਸ ਨੇ ਇੱਕ ਡਰਾਈਵਰ ਨੂੰ $1,000 ਦਾ ਜੁਰਮਾਨਾ ਕੀਤਾ ਹੈ ਅਤੇ ਇਸ ਡਰਾਈਵਰ ਦਾ ਕਸੂਰ ਇਹ ਸੀ ਕਿਸੇ ਖਿੜਕੀ ਦੇ ਵਿੱਚੋਂ ਦੀ ਆਪਣੀ ਵਿੰਡੋ ਦੇ ਵਿੱਚੋਂ ਕਾਰ ਦੇ ਵਿੱਚੋਂ ਸਿਗਰਟ ਬਾਹਰ ਸੁੱਟੀ ਜਲਦੀ ਹੋਈ ਸਿਗਰਟ ਜਿਵੇਂ ਸੁੱਟ ਦਿੰਦੇ ਨੇ ਜਿਹੜੀ ਬਾਕੀ ਬਚੀ ਹੋਵੇ ਸੋ ਕੈਲਗਰੀ ਪੁਲਿਸ ਵਾਰਨਿੰਗ ਦੇ ਰਹੀ ਹੈ ਕਿ ਜਦੋਂ ਤੁਸੀਂ ਇਹ ਸਿਗਰਟ ਜਿਹੜੀ ਆ ਸਿੱਟਿਓ ਇਸ ਤਰ੍ਹਾਂ ਅਤੇ ਤਿਆਰ ਰਹੋ ਤੁਹਾਨੂੰ ਨਤੀਜੇ ਭੁਗਤਣੇ ਪੈਣਗੇ ਇੱਕ ਐਸ ਯੂ ਵੀ ਨੂੰ ਰੋਕਿਆ ਗਿਆ ਮਈ 1 ਨੂੰ ਸਾਊਥ ਵੈਸਟ ਦੇ ਵਿੱਚ ਅਤੇ ਉਸ 'ਤੇ ਇਹ ਇਲਜ਼ਾਮ ਸੀ ਕਿ ਉਸਨੇ ਸਿਗਰਟ ਬਾਹਰ ਸੁੱਟੀ ਹੈ ਡਰਾਈਵਰ ਨੂੰ $1,000 ਦਾ ਜੁਰਮਾਨਾ ਜਿਹੜਾ ਹੈ ਉਹ ਕੀਤਾ ਗਿਆ ਸੋ ਬਰਨਿੰਗ ਲਿਟਰ ਜਿਹੜਾ ਹੈ ਇਹੋ ਜਿਹੇ ਨੂੰ ਉਸਨੂੰ ਡਿਸਕਾਰਡ ਕਰਨਾ ਸਿਟੀ ਦੇ ਬਾਈ ਲਾਅ ਨੂੰ ਵਾਇਓਲੇਟ ਕਰਦਾ ਹੈ ਕੋਈ ਇਸ ਤਰ੍ਹਾਂ ਅੱਗ ਲੱਗੀ ਚੀਜ਼ ਕੋਈ ਸੁੱਟਦਾ ਹੈ ਤਾਂ ਗਲਤ ਹੈ ਖਾਸ ਤੌਰ 'ਤੇ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਧਿਆਨ ਰੱਖਿਆ ਜਾਏ ਕਿ ਸੁੱਕੀਆਂ ਡਰਾਈ ਕੰਡੀਸ਼ਨ ਦੇ ਵਿੱਚ ਇਸ ਨਾਲ ਘਾਹ ਨੂੰ ਅੱਗ ਲੱਗ ਸਕਦੀ ਹੈ ਰੋਡ ਸਾਈਡ ਜੋ ਵੀ ਕੁਛ ਹੋਵੇ ਕੋਈ ਝਾੜੀਆਂ ਕੁਛ ਵੀ ਉੱਥੇ ਅੱਗ ਲੱਗ ਸਕਦੀ ਹੈ ਅਤੇ ਇਸ ਅੱਗ ਦੇ ਨਾਲ ਫਿਰ ਕਿੰਨਾ ਕੁ ਨੁਕਸਾਨ ਕੈਨੇਡਾ ਦੇ ਵਿੱਚ ਹੋ ਜਾਂਦਾ ਤੁਸੀਂ ਦਾ ਤੁਹਾਨੂੰ ਪਤਾ ਹੀ ਹੈ ਸੋ ਪ੍ਰੋਵਿੰਸ ਨੇ ਐਲਾਨ ਕੀਤਾ ਸੀ ਕਿ ਅਸੀਂ 550 ਸੀਜ਼ਨਲ ਫਾਇਰ ਫਾਈਟਰ ਜਿਹਨੇ ਹਾਇਰ ਕੀਤਾ 2026 ਦੇ ਸੀਜ਼ਨ ਵਾਸਤੇ ਵਾਈਲਡ ਫਾਇਰ ਸੀਜ਼ਨ ਜਿਹੜਾ

0: ਹੈ, ਪਹਿਲੀ ਮਾਰਚ ਤੋਂ ਸ਼ੁਰੂ ਹੋ ਜਾਂਦਾ ਤੇ ਅਕਤੂਬਰ ਤੱਕ ਚੱਲਦਾ। ਇਹਦੇ ਬਹੁਤ ਸਾਰੇ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਕੇਸਿਸ ਸਾਹਮਣੇ ਆਏ ਤੇ ਬਹੁਤ ਸ਼ਹਿਰਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ। ਅਲਬਰਟਾ ਦੇ ਵਿੱਚ ਆਪ ਜੀ ਨੂੰ ਪਤਾ ਹੈ ਕਿ ਪਹਿਲਾਂ ਫੋਰਟ ਮੈਕਮਰੀ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਸੀ, ਫਿਰ ਜੈਸਪਰ ਦੇ ਆਸ ਪਾਸ ਜੈਸਪਰ ਟਾਊਨ ਦੇ ਵਿੱਚ ਤੁਸੀਂ ਅੱਜ ਵੀ ਜਾਂਦੇ ਹੋ ਤੇ ਵੱਡੀ ਪੱਧਰ ਤੇ ਜਿਹੜੇ ਨੁਕਸਾਨ ਨੇ ਉਸ ਪਹਾੜੀ ਸ਼ਹਿਰ ਤੇ ਉਹ ਜਿਹੜੇ ਸੀ ਦੇਖੇ ਜਾ ਸਕਦੇ ਨੇ। ਸੋ ਰੇਡੀਓ ਸਰਸਮ ਤੇ ਜੀ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਉਸ ਤੋਂ ਬਾਅਦ ਗੋੜਾ ਸਾਹਿਬ ਦੇ ਪ੍ਰਬੰਧਕਾਂ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਪੇਸ਼ ਕੀਤੀ ਜਾਵੇਗੀ।
1: ਰੋਡ ਤੇ ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ, ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ, ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁੰਚਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁੰਚਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208।
3: ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ, ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ ਵਾਈਸੀ ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
4: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਲਾਈਨ ਡਾਇਰੈਕਟਰ ਹੋਮ ਕੇਅਰ ਯੂਨੀਵਰਸਿਟੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹਾਂ 825-760-0983 'ਤੇ। ਥੈਂਕ ਯੂ।
1: ਨੌਰਥ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ। ਫਿਊਚਰ ਰੈਂਟਲ ਇਨ ਹੈ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
5: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
6: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
5: ਮਾਲੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
6: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
5: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-4061-6161।
7: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਦੇਸ਼ਾਂ ਵਿੱਚ ਬੈਠੀਆਂ ਸਿੱਖ ਸੰਗਤਾਂ ਵੱਲੋਂ ਹਰ ਸਾਲ ਪੂਰੀ ਦੁਨੀਆਂ ਵਿੱਚ ਨਗਰ ਕੀਰਤਨ ਆਯੋਜਿਤ ਕੀਤੇ ਜਾਂਦੇ ਨੇ। ਜ਼ਿਆਦਾ ਕਰਕੇ ਇਹ ਨਗਰ ਕੀਰਤਨ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹੁੰਦੇ ਨੇ। ਹੋਰਨਾਂ ਕਈ ਮੌਕਿਆਂ ਤੇ, ਗੁਰਪੁਰਬਾਂ ਦੇ ਮੌਕੇ ਤੇ ਵੀ ਅਸੀਂ ਇਹ ਨਗਰ ਕੀਰਤਨ ਆਯੋਜਿਤ ਕਰਨ ਲੱਗੇ। ਬ੍ਰਿਟਿਸ਼ ਕੋਲੰਬੀਆ ਤੇ ਓਨਟੇਰੀਓ ਵਿੱਚ ਕਈ ਜਗ੍ਹਾ ਤੇ ਸੰਪੰਨ ਹੋ ਚੁੱਕੇ ਨੇ ਨਗਰ ਕੀਰਤਨ। ਅਲਬਰਟਾ ਦੇ ਵਿੱਚ ਇਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਅਲਬਰਟਾ ਵਿੱਚ ਇਸ ਕਾਰਜ ਦੀ ਸ਼ੁਰੂਆਤ ਕੈਲਗਰੀ ਸ਼ਹਿਰ ਤੋਂ ਹੋਵੇਗੀ 9 ਮਈ ਨੂੰ ਤੇ ਇਸ ਕਾਰਜ ਨੂੰ ਨਿਪਰੇ ਚੜ੍ਹਨ ਲਈ ਗੁਰੂ ਮਹਾਰਾਜ ਆਪਣੇ ਸੇਵਕਾਂ ਕੋਲੋਂ ਆਪ ਸੇਵਾ ਲੈ ਕੇ ਇਹ ਕਾਰਜ ਸਿਰੇ ਚਾੜਦੇ ਨੇ। ਗੁਰਦੁਆਰਾ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਦੀ ਕਮੇਟੀ ਤੇ ਹੋਰ ਵਾਲੰਟੀਅਰ ਸੱਜਣ ਇਸ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਨੇ। ਇਸ ਮੌਕੇ ਤੇ ਜੋ ਅਸੀਂ ਹਰ ਸਾਲ ਦੇਖਦੇ ਹਾਂ ਕਿ ਸੰਗਤਾਂ ਦਾ ਇਕੱਠ ਜਿਹੜਾ ਹਰ ਸਾਲ ਵੱਧਦਾ ਜਾਂਦਾ ਤੇ ਇਸ ਇਕੱਠ ਨੂੰ ਕੰਟਰੋਲ ਕਰਨਾ ਤੇ ਉਸ ਨੂੰ ਸਹੀ ਤਰੀਕੇ ਨਾਲ ਬਿਲਕੁਲ ਸਿਰੇ ਚਾੜਨਾ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਇਸ ਵਾਸਤੇ ਗੁਰਦੁਆਰਾ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਵੱਲੋਂ ਵੱਡੀ ਭੂਮਿਕਾ ਜਿਹੜੀ ਨਿਭਾਈ ਜਾਂਦੀ ਹੈ। ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਪ੍ਰੈਜ਼ੀਡੈਂਟ ਭਾਈ ਹਰਪਾਲ ਸਿੰਘ ਜੀ ਤੇ ਗੁਰਦੁਆਰਾ ਸਾਹਿਬ ਦੇ ਚੇਅਰਮੈਨ

0: ਚੇਅਰਮੈਨ ਖਾਲਸਾ ਸਕੂਲ ਦੇ ਚੇਅਰਮੈਨ ਭਾਈ ਰਣਵੀਰ ਸਿੰਘ ਪਰਮਾਰ ਮੌਜੂਦ ਨੇ, ਸਭ ਤੋਂ ਪਹਿਲਾਂ ਦਾ ਸਵਾਗਤ ਕਰਦੇ ਹਾਂ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਭਾਈ ਹਰਪਾਲ ਸਿੰਘ ਜੀ, ਤੁਸੀਂ ਮੁੱਖ ਸੇਵਾਦਾਰ ਵਜੋਂ ਪਹਿਲਾ ਸਾਲ ਹੈ ਤੁਹਾਡਾ ਕਿ ਨਗਰ ਕੀਰਤਨ ਹੋ ਰਹੇ ਨੇ, ਤੇ ਇਸ ਸਾਲ ਜਿਹੜੇ ਨਗਰ ਕੀਰਤਨ ਨੇ, ਬਾਕੀ ਗੱਲਾਂ ਅਸੀਂ ਬਾਅਦ ਕਰਾਂਗੇ, ਇਹਦੀ ਡਿਟੇਲ ਜਿਹੜੀ ਮੁੱਢਲੀ ਡਿਟੇਲ ਹੈ ਤੁਸੀਂ ਉਹ ਦਿਓ ਜੀ।
2: ਇਸ ਸਾਲ ਜਿਹੜਾ ਆਪਾਂ ਨਗਰ ਕੀਰਤਨ ਆ ਜੀ, 9 ਮਈ ਸ਼ਨੀਵਾਰ ਨੂੰ ਹੋਣ ਜਾ ਰਿਹਾ ਵਾ। ਇਹ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਆਪਣੇ ਕੈਲਗਰ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਕੀਤਾ ਜਾਂਦਾ ਜੀ, ਇਸ ਲਈ ਸੰਗਤ ਦੇ ਚਾਨਣ ਚ ਬੇਨਤੀ ਆ ਵੀ ਉਸ ਦਿਨ ਸਮੂਹ ਵਾਕੇ ਪਹੁੰਚੋ ਤੇ ਆਪਣੇ ਗੁਰੂ ਘਰ ਦੇ ਆਪਾਂ ਕਾਰਜਾਂ ਨੂੰ ਸਫਲ ਕਰੀਏ
0: ਜੀ। ਭਾਈ ਰਣਵੀਰ ਸਿੰਘ ਜੀ, ਤੁਸੀਂ ਬਾਬਾ ਲੰਬੇ ਸਮੇਂ ਤੋਂ ਇਹਨਾਂ ਜਿਹੜੇ ਕਾਰਜ ਨੇ ਇਹਨਾਂ ਵਿੱਚ ਸ਼ਾਮਿਲ ਹੁੰਦੇ ਰਹੇ ਹੋ
2: ਜੀ,
0: ਤੁਸੀਂ ਚੇਅਰਮੈਨ ਹੋ, ਇਸ ਦਾ ਬਹੁਤਾ ਕਾਰਜ ਜਿਹੜਾ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਸਾਰੇ ਵਾਲੰਟੀਅਰ ਸੱਜਣਾ ਨੇ ਦੇਖਣਾ
2: ਜੀ,
0: ਸੋ ਕੁਛ ਖਾਸ ਜ਼ਿੰਮੇਵਾਰੀਆਂ ਪਿਛਲੇ ਸਾਲਾਂ ਨਾਲੋਂ ਕੀ ਵੱਖਰਾ, ਕਿਵੇਂ ਤੇ ਇਸ ਸਾਲ ਅਸੀਂ ਕਿਸ ਤਰ੍ਹਾਂ ਦੀ ਉਮੀਦ ਰੱਖ ਸਕਦੇ?
1: ਪਹਿਲਾਂ ਤਾਂ ਆਪਾਂ ਜੀ ਟਾਈਮ ਦੱਸ ਦਿੰਦੇ ਹਾਂ, ਇਹ ਤਕਰੀਬਨ 9 ਵਜੇ ਉੱਥੇ ਮੇਅਰ ਦੀ ਸਪੀਚ ਹੋਊਗੀ ਸਹਿਜ ਪਾਠ ਦੇ ਭੋਗ ਤੋਂ ਉਪਰੰਤ
0: ਗੁਰਦੁਆਰਾ ਸਾਹਿਬ ਦੇ ਅੰਦਰ
1: ਜੀ, ਤੇ ਫਿਰ ਬੱਚੇ ਜਿਹੜੇ ਖਾਲਸਾ ਸਕੂਲ ਦੇ ਦੇਸ਼ੀ ਬਾਬਰ ਮੋਹੇ ਦਾ ਸ਼ਬਦ ਪੜਨਗੇ, ਤੇ ਨਾਲ ਦੀ ਨਾਲ ਫਿਰ ਮਹਾਰਾਜ ਦੇ ਸਰੂਪ ਜਿਹੜਾ ਫਲੋਟ ਤੇ ਸ਼ੋਭਿਤ ਕੀਤਾ ਜਾਊਗਾ। ਤਕਰੀਬਨ 9:30 ਉੱਥੋਂ ਜਿਹੜਾ ਨਾ ਕੀਰਤਨ ਚੱਲ ਪਾਊਗਾ
0: ਜੀ,
1: ਤੇ ਇਹਦੇ ਤਕਰੀਬਨ 3-4 ਰਾਹ ਦੇ ਪੜਾਅ ਹੋਣਗੇ, ਰਾਹ ਦੇ ਵਿੱਚ ਵੀ ਰੁਕੂਗਾ ਜਿੱਥੇ ਸੰਗਤ ਜਿਹੜੇ ਮਹਾਰਾਜ ਦੇ ਦਰਸ਼ਨ ਕਰ ਸਕਦੀ ਆ, ਆਪਣੇ ਮੱਥਾ ਟੇਕਣਾ ਜੇ ਕਿਸੇ ਨੇ। ਤੇ ਜਿਹੜਾ ਐਸਟੀਮੇਟਰ ਸਾਡਾ ਟਾਈਮ ਆ ਉਹ ਤਕਰੀਬਨ 1:30 ਦਾ ਹੈਗਾ ਵੀ ਇੱਥੇ ਪਹੁੰਚ ਜਾਂਗੇ ਪਰੇਰੀ ਵਿੰਡ ਪਾਰਕ।
0: ਅੱਛਾ,
1: ਜਿਹੜੀ ਚੇਂਜ ਹੋਈ ਆ ਫਲੋਟ ਦੇ ਵਿੱਚ, ਅੱਗੇ ਉਹ ਪਾਰਕ ਦੇ ਵਿੱਚ ਜਾਂਦਾ ਸੀ 54 Avenue ਤੋਂ ਮੋਸਕ ਦੇ ਕੋਲ ਦੀ, ਹੁਣ ਇਹ ਮੇਨ ਰੋਡ ਤੇ ਕੈਸਰਜ ਬੁਲਾਵਾਰਡ ਦੇ ਉੱਤੇ ਰਹੂਗਾ ਫਲੋਟ, ਜਿੱਥੇ ਪਰੇਰੀ ਵਿੰਡ ਦੀ ਨੌਰਥ ਪਾਰਕਿੰਗ ਆ ਉਹਦੇ ਪੈਰਲਲ ਸਟਰੀਟ ਦੇ ਉੱਤੇ ਖੜੇਗਾ। ਤਕਰੀਬਨ 45 ਮਿੰਟ ਤੋਂ 1 ਘੰਟਾ ਉੱਥੇ ਖੜਾ ਹੋਊਗਾ ਜਿੱਥੇ ਸੰਗਤਾਂ ਜਿਹੜੇ ਦਰਸ਼ਨ ਕਰ ਸਕਦੀਆਂ ਹਨ
0: ਜੀ,
1: ਤੇ ਇਹ ਆਪਣੇ ਟਾਈਮਿੰਗਸ ਹੋਣਗੀਆਂ ਉਹਦੀਆਂ। ਤੇ ਬਾਕੀ ਜਿਹੜੀਆਂ ਚੇਂਜਸ ਕੀਤੀਆਂ ਗਈਆਂ, ਇੱਕ ਤਾਂ ਮੋਟਰਸਾਈਕਲ ਹੀ ਮੋਹਰੇ ਲੱਗਣੇ।
0: ਅੱਛਾ ਜੀ,
1: ਹਾਂਜੀ, ਉਹ ਕਰਕੇ ਕਈ ਕਾਰਨ ਸੀਗੇ ਉਹਦੇ, ਚਲੋ ਆਪਾਂ ਬਾਹਲਾ ਡਿਟੇਲ ਦੇ ਵਿੱਚ ਉਹਨੂੰ ਡਿਸਕਸ ਨਹੀਂ, ਪਰ ਉਹਦੇ ਵਿੱਚ ਅਸੀਂ ਮੋਟਰਸਾਈਕਲ ਵਾਲੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ, ਜਿਹੜੇ ਹੋਰ ਵਲੰਟੀਅਰ ਸਰਵਿਸਿਸ ਨੇ ਫਲੋਟ ਦੇ ਨਾਲ ਨੇ ਜਾਂ ਪ੍ਰਸ਼ਾਦ ਵਰਤਾਉਣ ਦੇ ਵਿੱਚ ਜਿੱਥੇ ਵੀ ਲੋੜ ਹੈ ਉਹਨਾਂ ਨੇ ਸਾਡੇ ਨਾਲ ਉੱਥੇ ਸੇਵਾ ਕਰਾਉਣੀ ਆ। ਦੂਜਾ ਜਿਹੜਾ ਮਹਾਰਾਜ ਦਾ ਪ੍ਰਕਾਸ਼ ਹੈ ਉਹ ਨਹੀਂ ਉੱਥੇ ਹੋਊਗਾ, ਪਰੇਰੀ ਵਿੰਡ ਪਾਰਕ ਦੇ ਵਿੱਚ
0: ਫਲੋਟ ਹੀ ਰਹੂਗਾ ਰੋਡ ਤੇ,
1: ਫਲੋਟ ਰਹੂਗਾ ਹਾਂਜੀ, ਤੇ 2 ਸਟੇਜਾਂ ਉੱਥੇ ਲੱਗਣੀਆਂ। ਤੇ ਬਾਕੀ ਜਦੋਂ ਫਲੋਟ ਉੱਥੇ ਮਹਾਰਾਜ ਸਰੂਪ ਪਰੇਰੀ ਵਿੰਡ ਪਹੁੰਚ ਜਾਵੇਗਾ, 1 ਘੰਟਾ ਜਿਵੇਂ ਪਹਿਲਾਂ ਦੱਸਿਆ ਉੱਥੇ ਰੁਕੇਗਾ। ਉੱਥੇ ਜਿਹੜੇ ਡੈਜੀਗਨੇਟਡ ਸੇਵਾਦਾਰ ਨੇ ਜਿਵੇਂ ਸਾਡੇ 5 ਪਿਆਰੇ ਸਾਹਿਬਾਨ ਨੇ ਜਾਂ ਹੋਰ ਚੋਬਦਾਰ ਨੇ, ਉਹੀ ਫਲੋਟ ਦੇ ਨਾਲ ਜਾਣਗੇ ਜਿਨ੍ਹਾਂ ਦੀ ਡਿਊਟੀ ਲੱਗੀ ਆ। ਬਾਕੀ ਜਿਹੜੀ ਸੰਗਤ ਹੈ ਉਹ ਪਰੇਰੀ ਵਿੰਡ ਦੇ ਵਿੱਚ ਜਿੱਥੇ ਟੈਂਟ ਵਗੈਰਾ ਲੱਗੇ ਨੇ ਉੱਥੇ ਉੱਥੇ ਰਹਿਣ ਦੀ ਕਿਰਪਾਲਤਾ ਕਰ, ਕੋਈ ਨਾਲ ਜਾਣ ਦੀ ਜਿੱਦ ਨਾ ਕਰੇ। ਜਿਵੇਂ ਪ੍ਰਬੰਧਕਾਂ ਨੇ ਸਿਟੀ ਦੇ ਨਾਲ ਪ੍ਰੋਗਰਾਮ ਅਲੀਕੇ ਨੇ ਉਹਦੇ ਆਪਾਂ ਦਾਇਰੇ ਦੇ ਵਿੱਚ ਹੀ ਜਿਹੜਾ ਰਹਿਣਾ ਹੈਗਾ ਜੀ।
0: ਸੋ ਇਸ ਵਾਰੀ ਪ੍ਰੈਜੀਡੈਂਟ ਸਾਹਿਬ ਥੋੜਾ ਜਿਹਾ ਦੱਸੋ ਕਿ ਇਸ ਵਿੱਚ ਕੋਈ ਸਾਡੇ ਕੋਈ ਆਮ ਤੌਰ ਤੇ ਕੀਰਤਨੀਏ ਢਾਡੀ ਹੋਰ ਜਿੱਥੇ ਜਿਹੜੇ ਆਉਂਦੇ ਨੇ ਉਹਨਾਂ ਵਿੱਚ ਕੌਣ ਕੌਣ ਕਿਹੜੇ ਕਿਹੜੇ ਜਿੱਥੇ ਕਿਸ ਤਰ੍ਹਾਂ ਦੀ ਸੰਗਤਾਂ ਕੀਰਤਨ ਤੇ ਹੋਰ ਜਿਹੜਾ ਪ੍ਰਵਾਹ ਚੱਲੇਗਾ ਉਹ ਕਿਸ ਤਰ੍ਹਾਂ ਦੀ ਉਮੀਦ ਰੱਖ ਸਕਦੇ ਹਾਂ?
2: ਹਾਂਜੀ, ਇਸ ਸਾਲ ਜਿਵੇਂ ਆਪਾਂ ਜਿਹੜੀ ਚੇਂਜਿੰਗ ਕੀਤੀ ਉਹਦੇ ਵਿੱਚ ਆਪਾਂ 2 ਦਿਨ ਸਮਾਗਮ ਪਹਿਲਾਂ ਸ਼ੁਰੂ ਕਰ ਲਏ ਨੇ।
0: ਅੱਛਾ,
2: ਜਿਵੇਂ ਅੱਜ ਹੋਊਗਾ ਕੀਰਤਨ ਦਰਬਾਰ ਹੋਣੇ ਆ, ਇਹਦੇ ਵਿੱਚ ਦਰਬਾਰ ਸਾਹਿਬ ਤੋਂ ਲੱਗ ਜਿੱਥੇ ਸਪੈਸ਼ਲ ਪਹੁੰਚ ਰਹੇ ਨੇ, ਸ਼ਾਮ ਨੂੰ ਅੱਜ 6:50 ਤੋਂ ਲੈ ਕੇ 9:30 ਤੱਕ ਕੀਰਤਨ ਦਰਬਾਰ ਮੇਨ ਹਾਲ ਵਿੱਚ ਹੋਣਗੇ। ਕੱਲ ਨੂੰ ਫਰਾਈਡੇ ਨੂੰ ਆਪਣੇ ਢਾਡੀ ਦਰਬਾਰ ਹੋਣ ਜਾ ਰਿਹਾ, ਜਿਹਦੇ ਵਿੱਚ ਆਪਣੇ ਜਿਹੜੇ ਪਾਰਕਿੰਗ ਲੋਟ ਚ ਖੁੱਲੇ ਦਰਬਾਰ ਲੱਗਣਗੇ ਉਹਨਾਂ ਦੇ। ਕੱਲ ਮਹਾਰਾਜ ਬਾਹਰ ਪ੍ਰਕਾਸ਼ ਹੋਣਗੇ, ਕੱਲ ਨੂੰ ਸ਼ਾਮ ਨੂੰ ਰਹਿ ਸੰਧਿਆ ਦੇ ਟਾਈਮ ਤੋਂ ਬਾਅਦ ਰਹਿਰਾ ਸਾਹਿਬ ਤੋਂ ਬਾਅਦ ਫਿਰ ਬਾਹਰ ਪ੍ਰਕਾਸ਼ ਹੋਣਗੇ ਤੇ ਫਿਰ ਦੀਵਾਨ ਸਜਣਗੇ, ਤੇ ਬਾਹਰੀ ਕੱਲ ਨੂੰ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ, ਸਟਾਲ ਵੀ ਲੱਗਣਗੇ। ਤੇ ਜਿਸ ਤਰ੍ਹਾਂ ਬੱਚਿਆਂ ਨੇ ਕੱਲ ਨੂੰ ਆਪਣੇ, ਤੁਹਾਨੂੰ ਪਤਾ ਹੀ ਆ ਵੀ ਫਲੋਟਾਂ ਦੀ ਤਿਆਰੀ ਹੋਣੀ ਆ, ਉੱਥੇ ਸਾਰੇ ਸੇਵਾ ਹੋਣਗੇ, ਇਸ ਕਰਕੇ ਵੀ ਨਾਲ ਦੀ ਨਾਲ ਆਪਾਂ ਬਾਹਰ ਜੋ ਪ੍ਰੋਗਰਾਮ ਸੰਗਤ ਵੀ ਬਾਹਰ ਦੇਖੂਗੀ, ਸੇਵਾ ਵੀ ਕਰ ਸਕਦੇ ਹਾਂ ਤੇ ਨਾਲ ਦੀ ਨਾਲ ਆਪਣਾ ਦੁਆਹਾਂ ਦਾ ਆਨੰਦ ਵੀ ਮਾਣ ਸਕਦੇ ਹਾਂ।
0: ਭਾਈ ਰਣਵੀਰ ਸਿੰਘ ਜੀ, ਜਿਵੇਂ ਵੈਨਕੂਵਰ ਤੋਂ ਦੇਖਣ ਨੂੰ ਆਈਆਂ ਖਬਰਾਂ, ਜਿਹੜਾ ਸਰੀ ਦਾ ਨਗਰ ਕੀਰਤਨ ਵੀ ਉਹਨਾਂ ਐਡਮਿੰਟਨ ਵਾਰਡ ਤੋਂ ਵੀ ਖਬਰਾਂ ਆ ਰਹੀਆਂ ਕਿ ਥੋੜਾ ਕੰਟਰੋਲ ਦੇ ਵਿੱਚ ਕਰਕੇ ਚੀਜ਼ਾਂ ਨੂੰ ਜਿਹੜਾ ਰੱਖਿਆ ਜਾ ਰਿਹਾ, ਕੁਛ ਮੈਂ ਇੱਥੇ ਵੀ ਦੇਖ ਰਿਹਾ ਥੋੜਾ ਜਿਹਾ ਟਰੈਂਡ ਇਸ ਤਰ੍ਹਾਂ, ਜਿਹੜੇ ਵੀ ਤੁਸੀਂ ਦੱਸਿਆ ਕੀ ਕਹਿੰਦੇ ਹੋ ਇਹਦੇ ਬਾਰੇ?
1: ਹਾਂਜੀ, ਮੈਂ ਕੱਲ ਹੀ ਐਡਮਿੰਟਨ ਜਾ ਕੇ ਆਇਆ, ਉੱਥੇ ਪ੍ਰਬੰਧਕਾਂ ਦੇ ਨਾਲ ਗੱਲ ਹੋਈ ਆ, ਉਹਨਾਂ ਨੇ ਵੀ ਜਿਵੇਂ ਆਪਾਂ ਪਾਰਕ ਦੇ ਵਿੱਚ ਸਟਾਲ ਵਗੈਰਾ ਲਾਈ ਦੇ ਆ, ਤੇ ਉਹਨਾਂ ਨੇ ਐਤਕੀ ਉਹ ਬੰਦ ਕਰ ਦਿੱਤੇ ਆ
0: ਜੀ।
1: ਉਹਦਾ ਜਿਹੜਾ ਮੁੱਖ ਵੱਡਾ ਕਾਰਨ ਸੀਗਾ, ਜਿਵੇਂ ਤੁਸੀਂ ਪਹਿਲਾਂ ਦੱਸਿਆ ਬਈ ਇਹ ਐਡੀ ਵੱਡੀ ਈਵੈਂਟ ਹੁੰਦੀ ਹੈ, ਇਹਦੇ ਪਿੱਛੇ ਤਿਆਰੀ ਜਿਹੜੀ ਹੁੰਦੀ ਨਾ, ਉਹਦੇ ਵਿੱਚ ਬੜਾ ਸਮਾਂ ਲੱਗਦਾ।

0: ਤੇ ਬੜੀ ਭਾਰੀ ਮਿਹਨਤ ਪ੍ਰਬੰਧਕਾਂ ਦੀ ਹੋਰ ਜਿਹੜੇ ਵਲੰਟੀਅਰ ਜੁੜੇ ਨੇ ਯਾਨੀ ਜਿਵੇਂ ਸਿੱਧੇ ਲਫ਼ਜ਼ ਬੱਸ ਬੱਸ ਹੋ ਜਾਂਦੀ ਹੈ ਤਿੰਨ ਚਾਰ ਮਹੀਨੇ ਤੋਂ ਤਿਆਰੀ ਜਿਹੜੀ ਚੱਲਦੀ ਹੈਗੀ ਆ ਉਹਨਾਂ ਦਾ ਮੁੱਖ ਕਾਰਨ ਸੀਗਾ ਅਲਬਰਟਾ ਹੈਲਥ ਸਰਵਿਸਿਸ ਕਿਉਂਕਿ ਉਹਦੀਆਂ ਬੜੀਆਂ ਜਿਹੜੀਆਂ ਪਿੱਛੇ ਰਿਕੁਆਇਰਮੈਂਟਸ ਹੁੰਦੀਆਂ ਪਿਸਟੋਲ ਲਾਉਣਾ ਉੱਥੇ ਹਾਈਜੀਨ ਕਰਕੇ ਆਹ ਤੁਹਾਨੂੰ ਚਾਹੀਦਾ ਉਹ ਚਾਹੀਦਾ ਤੇ ਉਹ ਕਈ ਵਾਰੀ ਵੈਂਡਰ ਵੀ ਉਹ ਸੁਣਨ ਨੂੰ ਤਿਆਰ ਨਹੀਂ ਹੁੰਦੇ ਜਿਵੇਂ ਆਪਣੇ ਪੰਜਾਬ ਵਾਲਾ ਸਾਡਾ ਸੁਭਾਅ ਬਣਿਆ ਪਿਆ ਤੇ ਬਾਕੀ ਸੰਗਤ ਨੀ ਕਈ ਵਾਰੀ ਪੂਰਾ ਸਹਿਯੋਗ ਦਿੰਦੀ ਤੇ ਉਹ ਫਿਰ ਤੰਗ ਕਰਦੇ ਜਦੋਂ ਪੋਸਟ ਮੀਟਿੰਗ ਹੁੰਦੀਆਂ ਜਾਂ ਕਈ ਵਾਰੀ ਸਟਾਲ ਬੰਦ ਕਰਨ ਤੱਕ ਵੀ ਜਾਂਦੇ ਵੇ ਜੇ ਤੁਸੀਂ ਪ੍ਰੋਪਰ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ ਨਹੀਂ ਫੋਲੋ ਕਰਦੇ ਤੁਸੀਂ ਇਹ ਇਮੈਜਿਨ ਕਰੋਗੇ ਆਪਾਂ ਨੂੰ ਮੇਰਾ ਕਿੰਨੇ ਸਾਲ ਹੋ ਗਏ ਅਲਬਰਟਾ ਹੈਲਥ ਸਰਵਿਸ ਦੇ ਨਾਲ ਤੇ ਬੜੀ ਵੱਡੀ ਤਿਆਰੀ ਹੁੰਦੀ ਆ ਉੱਥੇ ਹਨਾ ਤੇ ਉਸ ਕਰਕੇ ਉਹਨਾਂ ਨੇ ਉੱਥੇ ਬੰਦ ਕੀਤੇ ਆ ਤੇ ਅਸੀਂ ਵੀ ਸਾਡੀਆਂ ਵੀ ਰੈਗੂਲਰ ਜਿਹੜੀਆਂ ਮੀਟਿੰਗ ਚੱਲਦੀਆਂ ਅਲਬਰਟਾ ਉਹਨਾਂ ਦੀਆਂ ਰਿਕੁਆਇਰਮੈਂਟਸ ਅਸੀਂ ਪੂਰੀਆਂ ਕੀ ਇਕੁਇਪਮੈਂਟ ਚਾਹੀਦਾ ਤੇ ਉਹਨਾਂ ਨੂੰ ਪੂਰਾ ਪਲਾਨ ਦੇਣਾ ਪੈਂਦਾ ਵੀ ਐਵੇਂ ਵਰਤਾਵਾਂਗੇ ਇੰਨਾ ਟੈਂਪਰੇਚਰ ਮੇਨਟੇਨ ਕਰਵਾ ਕੋਲਡ ਦਾ ਜਿਹੜਾ ਉਹਦਾ ਟੈਂਪਰੇਚਰ ਮੇਨਟੇਨ ਕਿੰਨਾ ਹੈਗਾ ਤੇ ਹੌਟ ਦਾ ਕਿੰਨਾ ਉਹ ਸਾਰਾ ਤੇ ਸਾਨੂੰ ਇਕੁਇਪਮੈਂਟ ਪਹਿਲਾਂ ਪੈਕੇਜ ਬਣਾ ਕੇ ਵੈਂਡਰਾਂ ਨੂੰ ਦੇਣੇ ਪੈਂਦੇ ਆ ਸੋ ਮੇਰੀ ਇਹ ਰਿਕੁਐਸਟ ਆ ਵੀ ਜਿਹੜੀਆਂ ਵੀ ਰਿਕੁਆਇਰਮੈਂਟ ਵੈਂਡਰਾਂ ਨੂੰ ਅਸੀਂ ਪਾਸ ਔਨ ਕਰਦੇ ਹਾਂ ਅਲਬਰਟਾ ਹੈਲਥ ਸਰਵਿਸ ਦੀਆਂ ਗਾਈਡਲਾਈਨਸ ਨੇ ਉਹਨਾਂ ਨੂੰ ਜ਼ਰੂਰ ਫੋਲੋ ਕਰਨ ਤੇ ਬਾਕੀ ਉੱਥੇ ਜਿਵੇਂ ਪਕੌੜੇ ਵਗੈਰਾ ਕੱਢਦੇ ਨੇ ਉਹ ਇੱਕ ਦੋ ਵਾਰੀ ਚਾਂਸ ਇੱਕ ਵਾਰੀ ਅੱਗ ਵੀ ਪੈ ਚੱਲੀ ਸੀਗੀ ਤੇ ਬਾਕੀ ਜਿਹੜਾ ਤੇਲ ਕਈ ਵਾਰੀ ਉਦਾਂ ਹੀ ਘਾਹ ਤੇ ਡੋਲ ਦਿੰਦੇ ਤੇ ਅਸੀਂ ਉਹ ਗਰੀਸ ਬਿਨ ਪਿੱਛੇ ਰੱਖੇ ਆ ਤੇ ਉਹਨਾਂ ਨੂੰ ਪ੍ਰੋਪਰ ਫੋਲੋ ਕਰਨ ਤੇ ਦੂਜੀ ਜਿਹੜੀ ਵੱਡੀ ਪ੍ਰੋਬਲਮ ਆਉਂਦੀ ਆ ਵੇਸਟੇਜ ਦੀ ਆਉਂਦੀ ਆ ਫੂਡ ਵੇਸਟੇਜ ਦੀ ਜਿਵੇਂ ਮੰਨ ਲਓ ਸੰਗਤਾਂ ਨੇ ਵੀ ਦੱਸਿਆ ਮੇਰੇ ਆਪ ਵੀ ਦੇਖਣ ਦੀਆਂ ਗੱਲਾਂ ਹੈਗੀਆਂ ਵੀ ਅੱਧਾ ਪੀਜ਼ਾ ਲਿਆ ਠੰਡਾ ਹੋ ਗਿਆ ਸੁੱਟ ਦਿੱਤਾ ਵੀ ਚੱਲ ਇਹ ਠੰਡਾ ਹੋ ਗਿਆ ਆਪਾਂ ਹੋਰ ਲੈਂਦੇ ਹਾਂ ਤੇ ਮੈਂ ਇਹੀ ਕਹਿੰਦਾ ਹੁੰਦਾ ਵੀ ਫੂਡ ਦੀ ਨਾ ਕਦਰ ਕਰਨੀ ਸਿੱਖਿਆ ਕਰੋ ਰਿਸਪੈਕਟ ਕਰਿਆ ਕਰੋ ਬਈ ਜਿਹੜੀ ਸੰਗਤ ਆ ਜਾਂ ਵੈਂਡਰ ਨੇ ਲਾਉਂਦੇ $25,000-30,000 ਉੱਥੇ ਖਰਚਦੇ ਨੇ ਜਾਂ ਜੇ ਸੰਸਾਰ ਲੈਵਲ ਤੇ ਅਸੀਂ ਵਰਲਡ ਲੈਵਲ ਤੇ ਧਿਆਨ ਮਾਰੀਏ ਕਿੰਨੀ ਭੁੱਖ ਮਰੀ ਕਈਆਂ ਨੂੰ ਦੋ ਦਿਨ ਖਾਣਾ ਹੀ ਨਹੀਂ ਮਿਲਦਾ ਤੇ ਇਹਨਾਂ ਸਾਰੀਆਂ ਚੀਜ਼ਾਂ ਦੀ ਰਿਸਪੈਕਟ ਕਰਿਆ ਕਰੋ ਇਹਦੇ ਪਿੱਛੇ ਕਿੰਨੀ ਮਿਹਨਤ ਹੋਈ ਆ ਕਿੰਨਾ ਪੈਸਾ ਲੱਗਿਆ ਲੋਕਾਂ ਦੀ ਮਿਹਨਤ ਦੀ ਕਮਾਈ ਆ ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਜਿਹੜਾ ਧਿਆਨ ਰੱਖਣਾ ਬਾਕੀ ਇਹ ਜ਼ਰੂਰ ਮਨ ਚ ਰੱਖਿਆ ਕਰੋ ਇਹ ਧਾਰਮਿਕ ਸਮਾਗਮ ਆ ਇਹ ਕੋਈ ਮੇਲਾ ਨਹੀਂ ਹੈਗਾ ਤੇ ਆਪਾਂ ਉਹ ਜਿਹੜੀ ਭੈ ਭਾਵਨੀ ਆ ਮਹਾਰਾਜ ਦੀ ਬਾਣੀ ਦੇ ਵਿੱਚ ਜੋ ਸਾਡਾ ਇਤਿਹਾਸ ਹੈ ਸਿੰਘਾਂ ਦੀਆਂ ਕੁਰਬਾਨੀਆਂ ਗੁਰੂ ਮਹਾਰਾਜ ਜੀ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਨੇ ਜ਼ਰੂਰ ਮਨ ਦੇ ਵਿੱਚ ਰੱਖਿਆ ਕਰੋ ਅਤੇ ਹੁੱਲੜਬਾਜ਼ੀ ਜਾਂ ਫੁਕਰਪੁਣਾ ਜੇ ਆਪਾਂ ਸਿੱਧੇ ਲਫ਼ਜ਼ਾਂ ਦੇ ਵਿੱਚ ਕਹੀਏ ਅਤੇ ਉਵੇਂ ਨਹੀਂ ਆਪਾਂ ਕਰਨਾ ਬੜੇ ਪਿਆਰ ਦੇ ਨਾਲ ਸਾਰੀ ਜਿਹੜੀ ਈਵੈਂਟ ਨੂੰ ਆਪਾਂ ਨਿਭਾਉਣਾ ਹੈਗਾ ਅਤੇ ਸੰਗਤ ਦਾ ਸਹਿਯੋਗ ਜ਼ਰੂਰੀ ਆ
1: ਭਾਈ ਹਰਪਾਲ ਸਿੰਘ ਜੀ ਪਿਛਲੇ ਸਾਲਾਂ ਦੇ ਵਿੱਚ ਪਿਛਲੇ 5-7 ਸਾਲਾਂ ਦੇ ਵਿੱਚ ਬੜਾ ਯੂਥ ਆਇਆ ਜੀ ਸਾਡਾ ਸਾਡੇ ਆਪਣੇ ਹੀ ਬੱਚੇ ਨੇ ਪੰਜਾਬ ਤੋਂ ਖਾਸ ਤੌਰ 'ਤੇ ਹਰਿਆਣੇ ਤੋਂ ਹੋਰਨਾਂ ਸੂਬਿਆਂ ਤੋਂ ਵੀ ਆਏ ਨੇ ਮੁੰਡੇ ਕੁੜੀਆਂ ਬਹੁਤ ਨੇ ਉਹਨਾਂ ਨੂੰ ਵੀ ਅਸੀਂ ਹੌਲੀ ਹੌਲੀ ਇਨਵੋਲਵ ਕਰਨਾ ਚਾਹੀਦਾ ਕਿਸ ਤਰ੍ਹਾਂ ਦਾ ਸੰਦੇਸ਼ ਹੈ ਵੀ ਅਸੀਂ ਜਿਹੜਾ ਜ਼ਾਬਤਾ ਵੀ ਰੱਖਣਾ ਜਿਵੇਂ ਭਾਈ ਸਾਹਿਬ ਨੇ ਬਿਆਨ ਕੀਤਾ ਕਿ ਉਹਨਾਂ ਵੱਲੋਂ ਵੀ ਅਸੀਂ ਕਿਸ ਤਰ੍ਹਾਂ ਦੀ ਉਮੀਦ ਕਰ ਸਕਦੇ ਅਤੇ ਉਹਨਾਂ ਨੂੰ ਗਾਈਡੈਂਸ ਲਈ ਕੁਛ ਜਿਹੜਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਵਧੀਆ ਕੰਮ ਹੋ ਰਿਹਾ
2: ਹਾਂਜੀ ਆਪਾਂ ਇਸ ਤਰ੍ਹਾਂ ਨਾ ਅੱਜ ਕੀ ਜਿਹੜੇ ਵਲੰਟੀਅਰਾਂ ਦੇ ਆਲਰੇਡੀ ਮੀਟਿੰਗ ਓਪਨ ਰੱਖੀ ਹੋਈ ਆ ਵੀ ਕੀਤੀਆਂ ਨੇ ਮੀਟਿੰਗਾਂ ਉਹਨਾਂ ਨੂੰ ਸੱਦਾ ਵੀ ਸਾਰਿਆਂ ਦਿੱਤਾ ਸੀਗਾ ਆਲਰੇਡੀ ਬਹੁਤ ਐਤਕੀ ਬੱਚੇ ਸਾਡੇ ਨਾਲ ਜੁੜੇ ਹੋਏ ਨੇ ਤੁਸੀਂ ਦੇਖੋਗੇ ਆਪਣੇ ਨਕੀਤਾਂ ਦੇ ਵਿੱਚ ਵੀ ਆਪਣੇ ਬੱਚੇ ਆ ਜਿਹੜੇ ਇੱਥੇ ਦੇ ਪਨਬੀ ਅਤੇ ਉਰਦੂ ਦੇ ਜਿਹੜੇ ਬੱਚੇ ਆਏ ਹੋਏ ਨੇ ਉਹਨਾਂ ਨੂੰ ਸਪੈਸ਼ਲ ਉਹਨਾਂ ਦੀ ਸੇਵਾਵਾਂ ਲਈਆਂ ਗਈਆਂ ਨੇ ਗੁਰੂ ਘਰ ਵਿੱਚ ਰੋਜ਼ ਸ਼ਾਮਾਂ ਨੂੰ ਵੀ ਆਉਂਦੇ ਨੇ ਆਪਣੇ ਸਫਾਈ ਦਾ ਕਰ ਰਹੇ ਨੇ ਦੂਜੇ ਵੀ ਬੜਾ ਆਪਣੇ ਸਕੂਲਟੀ ਦੇ ਵਿੱਚ ਵੀ ਆਪਣੀ ਹੈਲਪ ਕਰ ਰਹੇ ਨੇ ਆਪਾਂ ਇਸ ਸਾਲ ਜਿਸ ਤਰ੍ਹਾਂ ਸਪੈਸ਼ਲ ਇੱਕ ਸਕੂਲਟੀ ਦਾ ਪ੍ਰਬੰਧ ਕੀਤਾ ਗਿਆ ਵਾ
1: ਉਹ ਕਿਸ ਤਰ੍ਹਾਂ ਦਾ ਜੀ
2: ਇੱਕ ਤਾਂ ਜਿਹੜੀ ਆਪਾਂ ਸਕੂਲਟੀ ਹੈ ਕੀਤੀ ਹੋਈ ਹੈ ਗੁਰੂ ਘਰ ਵੱਲੋਂ
1: ਅੱਛਾ ਜੀ ਵੱਖਰੇ ਤੌਰ ਤੇ
2: ਹਾਂਜੀ ਇੱਕ ਸੇਵਾਦਾਰਾਂ ਵੱਲੋਂ ਕੀਤੀ ਗਈ ਹੈ
1: ਸੇਵਾਦਾਰ ਵੱਲੋਂ
2: ਹਾਂਜੀ ਉਹ ਜਿਸ ਤਰ੍ਹਾਂ ਆਪਾਂ ਦੇਖਿਆ ਵੀ ਹੈ ਜੋ ਕੁਛ ਨਿਊਜ਼ੀਲੈਂਡ ਵਗੈਰਾ ਵਿੱਚ ਹੋਇਆ ਉਹਨਾਂ ਨੂੰ ਮੁੱਖ ਨਜ਼ਰ ਰੱਖਦੇ ਹੋਏ ਇਹ ਚੀਜ਼ ਨੂੰ
1: ਧਿਆਨ ਰੱਖਣਾ ਬਣਦਾ
2: ਹਾਂਜੀ ਤੇ ਆਪਾਂ ਆਲਰੇਡੀ ਜਿਹੜੀ ਉਹਨਾਂ ਦੀ ਇੱਕ ਵਿਸ਼ੇਸ਼ ਪਛਾਣ ਹੋਊਗੀ ਉਹਨਾਂ ਦੀ ਜਿਹੜੀ ਬੈਸਟ ਬਾਈ ਹੋਊਗੀ ਉਹਦੇ ਉੱਤੇ ਦਸ਼ਮੇਸ਼ ਕਲਚਰ ਸੈਂਟਰ ਦਾ ਲੋਗੋ ਹੋਊਗਾ ਤੇ ਟਾਸਕ ਫੋਰਸ ਦਾ ਲੋਗੋ ਹੋਊਗਾ
1: ਸੰਗਤਾਂ ਨੂੰ ਵੀ ਚਾਹੀਦਾ ਉਹਨਾਂ ਦੀ ਗੱਲਬਾਤ ਵੀ ਸੁਣ ਲਓ ਉਹਨਾਂ ਨੂੰ
2: ਆਲਰੇਡੀ ਮਾਰਾ ਤੇ ਫਲੋਟ ਤੋਂ ਲੈ ਕੇ ਪਿੱਛੇ ਤੱਕ ਕਵਰ ਕਰਨਗੇ ਜਿਸ ਤਰ੍ਹਾਂ ਬੀਜੀ ਨੇ ਦੱਸਿਆ ਵੀ ਜਿਹੜਾ ਮਾਰਾ ਦਾ ਪ੍ਰਕਾਸ਼ ਆਪਾਂ ਨਹੀਂ ਕਰਨਾ ਹੈਗਾ ਪਰ ਜਿਹੜਾ ਸੰਗਤ ਨੂੰ ਮਹਾਰਾਜ ਦੇ ਨਾਮ ਮਸਤਕ ਹੋਣ ਲਈ ਉਹਦਾ ਪ੍ਰਬੰਧ ਵੀ ਉਹ ਵਲੰਟੀਅਰ ਕਰਨਗੇ ਸੰਗਤ ਨੂੰ ਲੈ ਕੇ ਆਉਣਾ ਕਿੱਧਰ ਚ ਆਉਣਾ ਕਿੱਧਰ ਚ ਬਾਹਰ ਜਾਣਾ ਉਹ ਸਾਰਾ ਪ੍ਰਬੰਧ ਉਹਨਾਂ ਨੇ ਕਰਨਾ ਹੈ ਜਦੋਂ ਆਪਾਂ ਬ੍ਰੈਡਨ ਪਾਰਕ ਤੋਂ ਵਿੱਚੋਂ ਇੱਥੋਂ ਡਨ ਹੋ ਕੇ ਮਹਾਰਾਜ ਨੇ 2:30 ਵਜੇ ਗੁਰੂ ਘਰ ਨੂੰ ਉਚਾਲੇ ਪਾਉਣੇ ਆ ਉਦੋਂ ਵੀ 50 ਵਲੰਟੀਅਰ ਉਹ ਆਲੇ ਦੁਆਲੇ ਹੋਣਗੇ ਜਿਹੜੀ ਆਪਣੀ ਸਿਟੀ ਪੁਲਿਸ ਆ ਉਹਨਾਂ ਨੇ ਪਹਿਲਾਂ ਉਹਨਾਂ ਨੂੰ ਪੁੱਛਣਾ ਜੇ ਕੁਛ ਵੀ ਗੱਲਬਾਤ ਆ ਜ਼ੋਰਦਾਰ ਹੋਏ ਜੇ ਤਾਂ ਪੰਜ ਪਿਆਰਿਆਂ ਨਾਲ ਗੱਲ ਨਹੀਂ ਕਰ ਸਕਦੇ ਪਰ ਉਹ ਜਿਹੜੇ ਟਾਸਕ ਫੋਰਸ ਵਾਲੇ ਸਿੰਘ
1: ਲਿੰਕ ਬਣਨਗੇ ਵਿੱਚ
2: ਉਹਨਾਂ ਦੇ ਲਿੰਕ ਹੋਊਗਾ
1: ਠੀਕ ਹੈ ਜੀ
2: ਹਾਂਜੀ

0: ਰਵੀਰ ਸਿੰਘ ਜੀ ਸਿਟੀ ਦਾ ਬਲੋ ਕੀ ਹੈ ਬੱਸਾਂ ਬੁੱਸਾਂ ਦਾ ਮਾੜਾ ਜਿਹਾ ਇੱਕ ਵਾਰੀ ਇਨਫੋਰਮੇਸ਼ਨ
1: ਹਾਂਜੀ ਬਾਕੀ ਬੱਸਾਂ ਦਾ ਵੀ ਦੱਸ ਦਿੰਦਾ ਬਾਕੀ ਜਿਵੇਂ ਹਰਪਾਲ ਸਿੰਘ ਨੇ ਕਿਹਾ ਜਿਹੜੀਆਂ ਆਪਣੀਆਂ ਜਿਵੇਂ ਕੀਰਤਨ ਦਰਬਾਰ ਹੈ ਢਾਡੀ ਦਰਬਾਰ ਇਹ ਸਾਰਾ ਸ਼ੁਰੂ ਹੋ ਜਾਣਾ ਅੱਜ ਤੋਂ ਹੀ ਅਤੇ ਉਹਦੇ ਵਿੱਚ ਪਾਰਕਿੰਗ ਦੇ ਵਿੱਚ ਵੀ ਟੈਂਟ ਕਾਫੀ ਲੱਗੇ ਹੋਏ ਨੇ ਸੋ ਸੰਗਤ ਨੂੰ ਇਹ ਜ਼ਰੂਰੀ ਬੇਨਤੀ ਆ ਵੀ ਜਿਹੜੇ ਲਾਗੇ ਲਾਗੇ ਘਰਾਂ 'ਚ ਰਹਿੰਦੇ ਨੇ ਜਿਹੜੇ ਤੁਰ ਕੇ ਆ ਸਕਦੇ ਜਾਂ ਕਾਰ ਪੂਲਿੰਗ ਵਗੈਰਾ ਕਰ ਸਕਦੇ ਨੇ ਉਹ ਤੁਰ ਕੇ ਆ ਜਾਣ ਕਿਉਂਕਿ ਉੱਥੇ ਪਾਰਕਿੰਗ ਗੁਰਦੁਆਰਾ ਸਾਹਿਬ ਅਵੇਲੇਬਲ ਨਹੀਂ ਹੋਊਗੀ ਅਤੇ ਬਾਕੀ ਜਿਵੇਂ ਟਰਾਂਜ਼ਿਟ ਵਾਲਿਆਂ ਨੇ ਉੱਦਣ ਤਕਰੀਬਨ 11-12 ਜਿਹੜੇ ਅਸੀਂ ਸਪੈਸ਼ਲ ਰੂਟ ਜਿਹੜੇ ਚਾਰਟਰ ਬੱਸਾਂ ਕਹਿ ਲਓ ਐਡ ਕੀਤੀਆਂ ਗਈਆਂ ਜਿਹਦੇ ਨੰਬਰ 500 ਨਾ ਹੋਣਗੇ ਫੋਰ ਐਗਜ਼ਾਮਪਲ ਜਿਵੇਂ 21 ਨੰਬਰ ਇੱਥੇ ਚੱਲ ਫਾਲਕਨਰ ਕੋਲ ਉਹਦੇ ਮੋਹਰੇ 5 ਹੋਊਗਾ ਉਹ ਫ੍ਰੀ ਹੋਣਗੀਆਂ ਬਾਕੀ ਜਿਹੜੇ ਰੈਗੂਲਰ ਰੂਟ ਆ ਉੱਥੇ ਤੁਸੀਂ ਜ਼ਰੂਰ ਫੇਅਰ ਪੇ ਕਰਿਓ ਉਹਨਾਂ ਨੂੰ ਫ੍ਰੀ ਨਾ ਸਮਝੋ ਉੱਥੇ ਆਪਾਂ ਰੂਲਸ ਐਂਡ ਰੈਗੂਲੇਸ਼ਨ ਨੂੰ ਫੋਲੋ ਕਰਨਾ ਆਪਾਂ ਨਗਰ ਕੀਰਤਨ ਦੇ ਵਿੱਚ ਆਉਣਾ ਟ੍ਰੈਡੀਸ਼ਨਲ ਆਪਣੇ ਡਰੈਸਿਸ ਹੋਣੀਆਂ ਨੇ ਸੋ ਉਹਨਾਂ ਨੂੰ ਤੁਸੀਂ ਜ਼ਰੂਰ ਫੋਲੋ ਕਰਨਾ ਇਹ ਜਿਵੇਂ ਸਿਟੀ ਸਕੇਪ ਆ ਕੋਰਨਰ ਸਟੋਰ ਉੱਥੇ 3-4 ਬੱਸਾਂ ਚੱਲਦੀਆਂ 136 145 128 ਤੇ ਇਹਨਾਂ ਦੇ ਮੋਹਰੇ 528 ਹੋਊਗਾ ਇੱਦਾਂ ਚੈਸਟਰਮੇਅਰ ਤੋਂ ਹੈਗੀ ਆ 537 ਨੰਬਰ ਨੌਰਥ ਪੁਆਇੰਟ ਤੋਂ ਹੈਗੀ ਆ 514 ਏਟਰੀ ਤੋਂ ਟ੍ਰਾਂਜ਼ਿਟ ਦੀ ਬੱਸ ਨੀ ਲਾਈ ਹਲੇ ਇੱਕ ਆਪਣੇ ਕੈਨੇਡਾ ਬੱਸ ਵਾਲੇ ਵੀਰ ਹੈ ਉਹਨਾਂ ਨਾਲ ਗੱਲ ਕੀਤੀ ਹੈਗੀ ਆ ਉਹ ਤੁਹਾਨੂੰ ਮੇਰੇ ਹਲੇ ਕਦੇ ਦਿਨ ਦੇ ਵਿੱਚ ਅਸੀਂ ਦੱਸ ਦਾਂਗੇ ਬਾਕੀ ਵੈਬਸਾਈਟ ਤੇ ਸਾਰੇ ਮੈਪ ਵਗੈਰਾ ਪਾਏ ਟਾਈਮਿੰਗਸ ਵੀ ਪਾਈਆਂ ਹੈਗੀਆਂ ਤੇ ਗੁਰਦੁਆਰਾ ਸਾਹਿਬ ਦੀ ਲੋਬੀ ਦੇ ਵਿੱਚ ਵੀ ਇਹਨਾਂ ਦੇ ਮੈਪ ਤੇ ਟਾਈਮਿੰਗਸ ਤਕਰੀਬਨ 7:40 ਤੇ ਜਿਹੜੀਆਂ ਇਹ ਸਵੇਰੇ ਬੱਸਾਂ ਕਮਿਊਨਿਟੀਜ਼ ਦੇ ਵਿੱਚੋਂ ਸ਼ੁਰੂ ਹੋ ਜਾਣੀਆਂ ਹੈਗੀਆਂ ਅਤੇ ਜਿਹੜੀ ਇਹਨਾਂ ਨੇ ਡਰੋਪ ਆਫ ਕਰਨੀ ਹੈਗੀ ਆ ਉਹ 64 ਐਵੀਨਿਊ ਅਤੇ 54 ਸਟਰੀਟ ਦੇ ਉੱਤੇ ਕਰਨੀਆਂ ਕਰਕੇ ਗੁਰਦੁਆਰੇ ਜਿਹੜੇ ਆਲੇ ਦੁਆਲੇ ਜਿਹੜੀਆਂ ਰੋਡਸ ਤਾਂ ਬੰਦ ਹੋਣੀਆਂ ਨੇ ਉੱਥੋਂ ਤੁਸੀਂ ਤੁਰ ਕੇ ਗੁਰਦੁਆਰਾ ਸਾਹਿਬ ਨੂੰ ਮੈਂ 5-7 ਮਿੰਟ ਲੱਗਣੇ ਆ ਅਤੇ ਜਿਹੜੀ ਪਿਕਅਪ ਸ਼ੁਰੂ ਹੋਊਗੀ ਉਹ 2:30 ਹੋਣੀ ਆ ਸ਼ਾਮ ਨੂੰ ਦੁਪਹਿਰ ਤੋਂ ਬਾਅਦ
0: ਠੀਕ ਹੈ ਜੀ
1: ਤੇ ਉਹ ਹੋਊਗੀ ਹਾਂਜੀ ਉਹ ਕੈਸਰ ਰਿਜ ਬੁਲਾਵਾਰਡ ਤੋਂ ਜਿਹੜੀ ਪਰੇਰੀ ਵਿੰਡ ਦੀ ਨੌਰਥ ਪਾਰਕਿੰਗ ਆ ਤੇ ਬੱਸਾਂ ਦਾ ਮੂੰਹ ਹੋਊਗਾ ਈਸਟ ਬਾਉਂਡ ਵੱਲ ਨੂੰ ਜਾਣੀ ਸੇਫਵੇ ਵੱਲ ਨੂੰ ਹੋਊਗਾ ਤੇ ਜਿਹੜਾ ਸ਼ਾਮ ਨੂੰ ਇੱਕ ਹੋਰ ਰੂਟ ਐਕਸਟਰਾ ਕੀਤਾ ਐਡ ਕੀਤਾ ਗਿਆ ਉਹਦਾ ਨੰਬਰ ਹੈ 525 ਜਿਹੜਾ ਕਿ 52 ਸਟਰੀਟ ਤੋਂ ਕਿ ਗੁਰਦੁਆਰਾ ਸਾਹਿਬ ਲਈ ਸਿਰਫ ਉੱਥੇ ਜਾਊਗਾ ਤੇ ਬਾਕੀ ਸੰਗਤ ਨੂੰ ਬੇਨਤੀ ਆ ਵੀ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਿਓ ਟ੍ਰਾਂਜ਼ਿਟ ਯੂਜ਼ ਕਰਿਓ ਜਾਂ ਟ੍ਰੇਨਾਂ ਵਗੈਰਾ ਯੂਜ਼ ਕਰਿਓ ਜਿਵੇਂ ਸਟੇਸ਼ਨ ਨੇ ਵਾਈਟ ਹੋਰਨ ਆ ਆਪਣੇ ਮਕਨਾਈਟ ਆ ਤੇ ਇੱਥੇ ਕਾਫੀ ਪਾਰਕਿੰਗ ਹੁੰਦੀ ਆ ਤੇ ਬਾਕੀ ਜਿਹੜੀਆਂ ਸਿਟੀ ਦੇ ਨਾਲ ਪ੍ਰੀ ਮੀਟਿੰਗਸ ਵੀ ਹੁੰਦੀਆਂ ਉਹਨਾਂ ਦੇ ਵਿੱਚ ਪਾਰਕਿੰਗ ਦੀ ਬਹੁਤ ਵੱਡੀ ਪ੍ਰੋਬਲਮ ਆ ਲੋਕੀ ਘਾਵਾਂ ਤੇ ਖੜੀਆਂ ਕਰ ਜਾਂਦੇ ਨੇ ਮੌਲਾਂ ਦੇ ਵਿੱਚ ਜਿੱਥੇ ਘਾਹ ਨੇ ਉੱਥੇ ਖੜੀਆਂ ਕਰ ਜਾਂਦੇ ਬੜੀਆਂ ਟਿਕਟ ਮਿਲੀਆਂ ਪਰ ਉਹ ਕਮਿਊਨਿਟੀ ਵਾਸਤੇ ਇੱਕ ਭੈੜੀ ਜਿਹੜਾ ਸਾਡਾ ਬਹੁਤ ਜਾਂਦਾ ਉਹਨਾਂ ਚੀਜ਼ਾਂ ਦਾ ਤੁਸੀਂ ਜਿਹੜਾ ਮੁੱਖ ਜ਼ਰੂਰ ਖਿਆਲ ਰੱਖਣਾ ਹੈਗਾ ਬਾਕੀ ਜਿੰਨੇ ਵੀ ਸਾਡੇ ਵਲੰਟੀਅਰ ਨੇ ਜਿਵੇਂ ਹਰਪਾਲ ਵੀਰ ਨੇ ਦੱਸਿਆ ਵੀ ਯੂਥ ਐਤਕੀ ਯੂਨੀਵਰਸਿਟੀ ਦੇ ਬੱਚੇ ਨੇ ਜਾਂ ਜਿਹੜੇ ਇੰਡੀਆ ਤੋਂ ਸਟੂਡੈਂਟ ਆਏ ਉਹਨਾਂ ਦੇ ਵਿੱਚ ਵੀ ਬੜਾ ਉਤਸ਼ਾਹ ਉਹਨਾਂ ਨੇ ਵੀ ਬੜੀ ਭਾਰੀ ਜਿੱਦਾਂ ਸਾਡੀ ਜਿਹੜੀ ਹੈਲਪ ਕੀਤੀ ਹੈਗੀ ਆ ਜਿਵੇਂ ਬੱਸਾਂ ਦਾ ਮੈਂ ਦੱਸਿਆ ਉਹਦੇ ਵਿੱਚ ਤਕਰੀਬਨ 20-25 ਡਾਲਰ ਦਾ ਖਰਚਾ ਬੱਸਾਂ ਦਾ ਆ ਜਾਂਦਾ ਅਤੇ ਪਰ ਜਿਹੜੇ ਸਾਡੇ ਵੀਰ ਉੱਧਰ ਨੂੰ ਛੁੱਟੀਆਂ ਲੈ ਕੇ ਜਿਹੜਾ ਨਗਰ ਕੀਰਤਨ ਜਿਹਨਾਂ ਦੇਖਣਾ ਛੱਡ ਕੇ ਚਲਾਉਂਦੇ ਨੇ ਉਹ ਸਾਰੇ ਵਲੰਟੀਅਰ ਹੁੰਦੇ ਨੇ ਡਰਾਈਵਰ ਅਤੇ ਉਹਨਾਂ ਦੇ ਕਰਕੇ ਘੱਟੋ ਘੱਟ 25-30 ਡਾਲਰ ਜਿਹੜਾ ਸਾਨੂੰ ਗੁਰਦੁਆਰਾ ਸਾਹਿਬ ਨੂੰ ਸੇਵ ਹੁੰਦਾ ਉਹਨਾਂ ਦਾ ਧੰਨਵਾਦ ਆਪਣੇ ਸਪੋਰਟਸ ਕਲੱਬ ਨੇ ਜਿਹਨਾਂ ਨੇ ਸਾਰੀ ਸਫਾਈ ਦੀ ਜ਼ਿੰਮੇਵਾਰੀ ਤੁਸੀਂ ਦੇਖਿਆ ਉਹ ਕਿੰਨੀ ਮਿਹਨਤ ਕਰਦੇ ਨੇ ਵਿਚਾਰੇ
0: ਬਾਅਦ ਵਿੱਚ ਬੜੀ ਲੋੜ ਪੈਂਦੀ ਹੈ ਜੀ
1: ਹਾਂਜੀ ਹਾਕੀ ਦੇ ਕਲੱਬ ਸੰਡੇ ਨੂੰ ਵੀ ਲੱਗੇ ਹੁੰਦੇ ਨੇ ਈਵਨ ਜਿਹੜਾ ਪੁਰਾਣਾ ਗਾਰਬੇਜ ਹੁੰਦਾ ਨਾ ਉਹ ਵੀ ਚੱਕ ਦਿੰਦੇ ਨੇ ਤੇ ਐਵੇਂ ਸਾਡੇ ਅਪਾਰ ਹੋਮ ਵਾਲੇ ਵੀਰ ਕਈ ਸਾਲਾਂ ਤੋਂ ਉਹ ਸੇਵਾ ਕਰਦੇ ਪਿੱਛੇ ਪਿੱਛੇ ਉਹਨਾਂ ਦੇ ਟਰੱਕ ਵੀ ਆਪਣੇ ਹੁੰਦੇ ਵਲੰਟੀਅਰ ਵੀ ਆਪਣੇ ਹੁੰਦੇ ਆ ਉਹ ਪਿੱਛੇ ਜਿੰਨਾ ਗਾਰਬੇਜ ਹੁੰਦਾ ਉਹ ਸਾਰਾ ਹੀ ਚੱਕਦੇ ਹੈਗੇ ਆ ਸੋ ਬੇਸਿਕਲੀ ਇਹਦੇ ਵਿੱਚ ਅਸੀਂ ਆਪਣੀ ਕਮਿਊਨਿਟੀ ਨੂੰ ਤਾਂ ਆਉਣਾ ਹੀ ਆ ਹੋਰ ਵੀ ਕਮਿਊਨਿਟੀਜ਼ ਨੂੰ ਅਸੀਂ ਸੱਦੇ ਪੱਤਰ ਵੀ ਭੇਜੇ ਹਿੰਦੂ ਕਮਿਊਨਿਟੀ ਆ ਸਾਡੀ ਮੁਸਲਮਾਨ ਕਮਿਊਨਿਟੀ ਆ ਅਤੇ ਬਾਕੀ ਪੋਲੀਟੀਸ਼ੀਅਨ ਨੇ ਅਤੇ ਇਹਦੇ ਵਿੱਚ ਹੋਰ ਜਿਹੜੀ ਕਮਿਊਨਿਟੀਜ਼ ਆ ਲਾਰਜ ਆ ਉਹਨਾਂ ਦੇ ਵਿੱਚ ਵੀ ਕਾਫੀ ਤੁਸੀਂ ਦੇਖਿਆ ਹੋਊਗਾ ਉਤਸ਼ਾਹ ਹੁੰਦਾ ਅਤੇ ਉਹ ਸਾਰਿਆਂ ਨੇ ਆਉਣਾ ਹੈਗਾ ਸੋ ਮੇਰੀ ਇਹੀ ਬੇਨਤੀ ਆ ਕਿ ਆਪਾਂ ਇਹਨੂੰ ਬੜੇ ਪਿਆਰ ਭਾਵਨਾ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਮਨਾਉਣਾ ਉੱਥੇ ਮਾਹੌਲ ਵੀ ਉਹੋ ਜਿਹਾ ਹੀ ਸਿਰਜਣਾ ਹੈਗਾ
0: ਠੀਕ ਹੈ ਜੀ ਭਾਈ ਹਰਪਾਲ ਸਿੰਘ ਜੀ ਅਸੀਂ ਭਾਈ ਰਣਵੀਰ ਸਿੰਘ ਹੁਣਾਂ ਨਾਲ ਗੱਲਬਾਤ ਜਾਰੀ ਰੱਖਾਂਗੇ ਤੁਸੀਂ ਆਪਣੇ ਵੱਲੋਂ ਕੀ ਕਹਿਣਾ ਚਾਹੋਗੇ ਸੰਗਤਾਂ ਕੋਈ ਹੋਰ ਗੱਲ ਰਹਿ ਗਈ ਹੋਵੇ ਤਾਂ ਤੁਸੀਂ ਐਡ ਕਰਨਾ ਚਾਹੋ
2: ਜਿਸ ਤਰ੍ਹਾਂ ਜੀ ਆਪਣੇ ਜਿਹੜੇ ਬੱਚੇ ਨੇ ਛੋਟੇ ਉਹਨਾਂ ਪ੍ਰਤੀ ਬੇਨਤੀ ਆ ਵੀ ਚਲੋ ਤੁਸੀਂ ਉਦੋਂ ਜਿਹੜਾ ਆਉਣਾ ਨਗਰ ਕੀਰਤਨ ਵਾਲੇ ਦਿਨ ਸਵੇਰ ਨੂੰ ਜਦੋਂ ਬੱਚੇ ਤਿਆਰ ਹੋ ਜਾਂਦੇ ਉਹਨਾਂ ਦੀ ਇੱਕ ਫੋਟੋ ਜ਼ਰੂਰ ਖਿੱਚਣੀ ਹੈ
0: ਠੀਕ
2: ਅਤੇ ਉਹਨਾਂ ਦੇ ਆਪਣੇ ਗੁਰੂ ਘਰ ਵਿੱਚ ਜਿਹੜੇ ਬੱਚੇ ਨੇ ਉਹਨਾਂ ਦੇ ਪ੍ਰਬੰਧ ਸਪੈਸ਼ਲ ਕੀਤਾ ਗਿਆ ਉਹਨਾਂ ਦੇ ਗੁੱਟਾਂ ਦੇ ਉੱਤੇ ਇੱਕ ਬੈਂਡ ਲਾਇਆ ਜਾਊਗਾ ਕੱਲ੍ਹ ਤੋਂ ਸ਼ੁਰੂ ਹੋ ਜਾਣੀ ਉਹ ਸੇਵਾ ਤੁਸੀਂ ਜ਼ਰੂਰ ਬਣਾ ਕੇ ਲੈ ਕੇ ਜਾਓ ਨਾਂ ਅਤੇ ਬੱਚੇ ਦਾ ਨਾਂ ਅਤੇ ਫੋਨ ਨੰਬਰ
0: ਅੱਛਾ
2: ਪਰ ਤੁਸੀਂ ਆਪਦੇ ਤੌਰ 'ਤੇ ਵੀ ਬੱਚੇ

0: ਦੀ ਜੇਬ ਦੇ ਵਿੱਚ ਪਾ ਦਿਓ ਨਵੇਂ ਬਜ਼ੁਰਗ ਜਿਹੜੇ ਆਏ ਹੋਏ ਨੇ ਜਿਨ੍ਹਾਂ ਨੂੰ ਨਹੀਂ ਪਤਾ ਆਪਣੇ ਇੱਥੇ ਬੱਸਾਂ ਕਿਹੜੀਆਂ ਲੈਣੀਆਂ ਕਿੱਦਾਂ ਯੂਜ਼ ਕਰਨੀਆਂ ਉਹਨਾਂ ਦੀ ਜੇਬ ਦੇ ਵਿੱਚ ਐਡਰੈਸ ਅਤੇ ਨਾਂ ਲਿਖ ਕੇ ਪਾਓ ਅਤੇ ਕੋਈ ਵੀ ਕਿਸੇ ਤਰ੍ਹਾਂ ਦੀ ਤੁਹਾਨੂੰ ਲੋੜ ਪੈਂਦੀ
1: ਹੈ ਵੱਡਾ ਇਕੱਠ ਹੁੰਦਾ ਹੈ ਜੀ ਸਾਵਧਾਨ ਰਹਿਣਾ ਚਾਹੀਦਾ
0: ਕਿਸੇ ਦਾ ਕੋਈ ਬੱਚਾ ਜਾਂ ਬਜ਼ੁਰਗ ਮਿਲਦੇ ਆ ਪਲੀਜ਼ ਰਾਈਟ ਵੇ ਆਪਣੇ ਲੋਸਟ ਐਂਡ ਫਾਊਂਡ ਵਾਲੇ ਜਿਹੜੇ ਟੈਂਟ ਵੀ ਹੋਊਗਾ ਪੈਰੀਅਮ ਪਾਰਕ ਦੇ ਵਿੱਚ ਅਤੇ ਵਲੰਟੀਅਰ ਜਿਹੜੇ ਬੱਚੇ ਆ ਇੱਥੇ ਜਿਵੇਂ ਤੁਸੀਂ ਪਹਿਲਾਂ ਕਰਿਆ ਬੱਚੇ ਜਿਹੜੇ ਸੇਵਾ ਕਰ ਰਹੇ ਨੇ ਉਹ ਵੀ ਹੋਣਗੇ ਉਹਨਾਂ ਨੂੰ ਤੁਸੀਂ ਰਾਈਟ ਵੇ ਸੰਪਰਕ ਕਰ ਲਓ ਪ੍ਰਬੰਧਕਾਂ ਨੂੰ ਕਰ ਲਓ ਜਾਂ ਜਿਹੜੇ ਟਾਸਕ ਫੋਰਸ ਵਾਲੇ ਸਿੰਘ ਆ ਉਹਨਾਂ ਨਾਲ ਸੰਪਰਕ ਕਰੋ ਜੇ ਕੋਈ ਤੁਹਾਨੂੰ ਬੱਚਾ ਬਜ਼ੁਰਗ ਮਿਲਦਾ ਆ ਆਪਣੀ ਹਰੇਕ ਦੀ ਇਕੱਲੇ ਇਕੱਲੇ ਦੀ ਜ਼ਿੰਮੇਵਾਰੀ ਬਣਦੀ ਆ ਹਰੇਕ ਦੀ ਉਹਨਾਂ ਨੂੰ ਘਰ ਘਰ ਪਹੁੰਚਦਾ ਕਰਨ ਅਤੇ ਉੱਥੇ ਉਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਆ ਦੇਣੀ ਹੈ ਬਾਕੀ ਜਿਸ ਤਰ੍ਹਾਂ ਬੀਜਿੰਗ ਆ ਪਾਰਕਿੰਗ ਦਾ ਪਲੀਜ਼ ਸਾਰੇ ਧਿਆਨ ਰੱਖੀਏ ਆਪਾਂ ਘੱਟੋ ਘੱਟ ਗੱਡੀਆਂ ਯੂਜ਼ ਕਰੀਏ ਜੇ ਹੋ ਸਕਦਾ ਕਿਉਂਕਿ ਪਿਛਲੀ ਵਾਰ ਜਿਸ ਤੁਹਾਨੂੰ ਟਿਕਟ ਮਿਲਦੀ ਆ ਸਾਨੂੰ ਵੀ ਮਹਿਸੂਸ ਹੁੰਦਾ ਆ ਪਰ ਇਸ ਸਾਲ ਅਸੀਂ ਤਾਲੀਬਾਨ ਨੂੰ ਬੇਨਤੀ ਵੀ ਕੀਤੀ ਆ ਆਪਣੇ ਜਿਹੜੇ ਆਪਣੇ ਸਵਾਰ ਦੇ ਕੌਂਸਲ ਨੂੰ ਵੀ ਪਲੀਜ਼ ਸਾਨੂੰ ਵੀ ਸੰਗਤ ਨੂੰ ਵਾਰਨਿੰਗ ਦਿਓ ਪਲੀਜ਼ ਟਿਕਟਾਂ ਤਾਂ ਨਾ ਇੰਨਾ ਕਰਿਓ ਪਰ ਫਿਰ ਵੀ ਉਹਨਾਂ ਨੂੰ ਜਦੋਂ ਬੇਬਸੀ ਹੁੰਦੀ ਆ ਜਦ ਆਪਣੀ ਗਲਤੀ ਬਹੁਤ ਵੱਡੀ ਹੋ ਜਾਂਦੀ ਹੈ ਉਹਨੂੰ ਦੇਣੀ ਪੈ ਜਾਂਦੀ ਆ
1: ਬਿਲਕੁਲ
0: ਪਰ ਬਸ ਥੋੜ੍ਹਾ ਜਿਹਾ ਸਾਰੇ ਸੰਜਮਣਾ ਅਤੇ ਸਾਫ਼ ਸਫਾਈ ਦਾ ਜ਼ਰੂਰ ਧਿਆਨ ਰੱਖੀਏ ਲੋਕਾਂ ਦੇ ਗਾਹਾਂ ਦੇ ਉੱਤੇ ਨਾ ਤੁਰੀਏ ਬਾਕੀ ਸੰਗਤ ਨੂੰ ਨਿਮਰਤਾ ਸਾਹਿਤ ਬੇਨਤੀ ਆ ਵੀ ਗੁਰਦੁਆਰਾ ਸਾਹਿਬ ਪਹੁੰਚੋ ਸੇਵਾ ਕਰੋ ਹਨਾ ਜੀ ਅਤੇ ਆਪਣੇ ਮਹਾਰਾਜ ਤੋਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਨਾਲ ਜਿਹੜਾ ਨਗਰ ਕੀਰਤਨ ਸਾਰੀ ਸੰਗਤ ਦਾ ਸਾਂਝਾ ਆ ਇਕੱਲਾ ਪ੍ਰਬੰਧਕਾਂ ਦਾ ਨਹੀਂ ਹੁੰਦਾ ਕਿਉਂਕਿ ਸੰਗਤ ਇਹਦੇ ਵਿੱਚ ਸਾਰਾ ਕੁਛ ਕਰਦੇ ਹੁੰਦੇ ਆ ਸੰਗਤ ਆਪ ਮਾਰੇ ਹੋ ਕੇ ਮੂਹਰੇ ਲੱਗੋ ਕੋਈ ਵੀ ਸੇਵਾ ਖੁੱਲੀਆਂ ਸੇਵਾ ਚੱਲਦੀਆਂ ਨੇ ਤੁਹਾਨੂੰ ਕਿਤੇ ਵੀ ਲੋੜ ਆ ਤੁਸੀਂ ਆ ਕੇ ਸਾਨੂੰ ਦੱਸੋ ਤੁਹਾਡੇ ਪ੍ਰਬੰਧਕ
1: ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਤੋਂ ਜੋ ਸੰਗਤ ਚਾਲੇ ਪਾਉਂਦੀ ਆ ਗੁਰੂ ਮਹਾਰਾਜ ਦਾ ਸਰੂਪ ਪਾਲਕੀ ਉਹ ਫਲੋਟ ਮੁੱਖ ਜਿਹੜਾ ਕੇਂਦਰ ਹੁੰਦਾ ਸਾਡਾ ਅਤੇ ਕਿੱਥੇ ਕਿੱਥੇ ਤੱਕ ਪਹੁੰਚਣਾ ਅਤੇ ਉਸਦਾ ਸਰੂਪ ਉਸਦੀ ਦਿੱਖ ਅਤੇ ਉਸਦੀ ਮੈਪਿੰਗ ਕਿਹੋ ਜਿਹੀ ਹੋਵੇਗੀ ਇਸ ਵਾਸਤੇ ਗੱਲਬਾਤ ਕਰਨ ਲਈ ਸਰਦਾਰ ਜਗਰਾਜ ਸਿੰਘ ਸੋਹੀ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਭਾਈ ਸਾਹਿਬ ਆਪਾਂ ਇਹਦੀ ਗੱਲ ਹੀ ਕਰ ਲੈਂਦੇ ਜੀ ਕਿ ਨਗਰ ਕੀਰਤਨ ਜਦੋਂ ਸਟਾਰਟ ਹੋਣਗੇ ਜੀ ਜਿਹੜੇ ਅੰਦਰਲੇ ਦੀਵਾਨ ਜਦੋਂ ਉਹਨਾਂ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਾਰ ਹੋਵੇਗਾ ਅਤੇ ਫਿਰ ਅਸੀਂ ਚਾਲੇ ਪਾਉਣੇ ਨੇ ਉਹ ਥੋੜ੍ਹਾ ਜਿਹਾ ਬਿਆਨ ਕਰੋ ਕਿ ਕਿਵੇਂ ਸਾਰੀ ਸਥਿਤੀ ਹੋਵੇਗੀ
2: ਇਹ ਜੀ ਅਸੀਂ ਇਹਨੂੰ ਨਾ ਜਿਵੇਂ ਕਿ ਸਾਰੇ ਆਪਣੇ ਜਿਹੜੀ ਫਲੀਟ ਆ ਉਹ ਜਦੋਂ 9 ਵਜੇ ਤੋਂ ਪਹਿਲਾਂ ਲਾਈਨ ਅਪ ਕਰ ਦਿੰਦੀ ਹੈ ਗੁਰੂ ਘਰ ਦੇ ਸਾਹਮਣੇ ਜਿਹੜਾ ਰੋਡ ਆ ਉਹਦੇ ਉੱਤੇ ਅਤੇ ਉਹ ਜੇ ਉਦੋਂ ਬਾਅਦ ਜਦੋਂ ਗੁਰੂ ਮਹਾਰਾਜ ਅੰਦਰੋਂ ਆ ਕੇ ਆਪਦੀ ਪਲੇਸ 'ਤੇ ਵਿਰਾਜਮਾਨ ਹੋਣਗੇ ਅਤੇ ਕਰੀਬ 9 ਵਜੇ ਜਿਹੜੀ ਸਪੀਚ ਹੋਊਗੀ ਜਿਵੇਂ ਕਿ ਤੁਹਾਨੂੰ ਪਹਿਲਾਂ ਪ੍ਰਧਾਨ ਸਾਹਿਬ ਨੇ ਦੱਸਿਆ ਚੇਅਰਮੈਨ ਸਾਹਿਬ ਨੇ ਵੀ ਇਹ ਚੀਜ਼ ਦਾ ਇਨਫੋਰਮ ਕੀਤਾ ਵਾ ਅਤੇ ਜਿਹੜੀ EMS ਦੀ ਗੱਡੀ ਫਸਟ ਹਾਂਜੀ ਉਹਦੇ ਬਾਅਦ ਫਾਇਰ ਟਰੱਕ ਹੋਊਗਾ ਫਿਰ ਪੁਲਿਸ ਕਾਰ ਹੋ ਗਈ ਫਿਰ ਪੀਸ ਆਫਿਸਰ ਦੀ ਕਾਰ ਹੋ ਗਈ ਫਿਰ ਸ਼ੈਰਿਫ ਕਾਰ ਹੋ ਗਈ ਫਿਰ ਪ੍ਰਸ਼ਾਦਰ ਟਰੱਕ ਹੋਣਗੇ ਜੀ ਫਿਰ ਮੀਡੀਆ ਵੈਨਸ ਹੋਣਗੀਆਂ ਫਿਰ ਫਲੈਗਸ ਹੋਣਗੇ ਗੱਤਕਾ ਵਾ ਨਗਾਰਾ ਹੋਊਗਾ ਜੀ ਵਾਟਰ ਸਪਰੇ ਹੋਣਗੀਆਂ ਜਿਹੜੀ ਮਹਾਰਾਜ ਦੇ ਮੂਹਰੇ ਚੱਲਣਗੀਆਂ ਅਤੇ ਰੋਡ ਨੂੰ ਸਾਫ਼ ਕਰਨਗੇ ਜੀ ਖਾਲਸਾ ਸਕੂਲ ਦੇ ਕਿਡਸ ਹੋਣਗੇ ਫਿਰ 5 ਪਿਆਰੇ ਸਾਹਿਬਾਨਾ ਹੋਣਗੇ ਆਪਣੇ ਫਿਰ DCC ਦਾ ਫਲੋਟ 1 ਆ ਅਤੇ DCC ਫਲੋਟ 2 ਹੋਊਗਾ ਫਿਰ ਸ਼ਹੀਦਾਂ ਦਾ ਫਲੋਟ ਟਰੱਕ ਜੀ ਖਾਲਸਾ ਸਕੂਲ ਫਲੋਟ ਹੈਗਾ ਕੈਲਗਰੀ ਯੂਥ ਫਲੋਟ ਟਰੱਕ ਹੈਗਾ ਫਿਰ ਜੀ ਪਿੱਛੇ ਫਲੋਟ 1 ਅਤੇ ਫਲੋਟ 2 ਫਿਰ ਸਿਟੀ ਦੀਆਂ ਬੱਸਾਂ ਹੋਣਗੀਆਂ ਫਿਰ ਪਰੇਡ ਰੂਟ ਜਿਹੜਾ ਕਲੀਨ ਅਪ ਦੇ ਟਰੱਕਸ ਹੋਣਗੇ ਸਾਰੇ ਉੱਥੋਂ ਬੈਕ ਉਹ ਹੋਣਗੇ ਅਤੇ ਇਹਨਾਂ ਸਾਰਿਆਂ ਦੇ ਉੱਤੇ ਸਾਡੀ ਇੱਕ ਐਸੀ ਜਿਹੜੇ ਕਿ ਸੇਵਾਦਾਰ ਲਾਏ ਆ ਜਿਹੜੇ ਕਿ 20 ਇੱਕ ਪਾਸੇ ਅਤੇ 20 ਇੱਕ ਪਾਸੇ 40 ਜਿਹੜੇ ਸੇਵਾਦਾਰ ਜਿਹੜੇ ਰੈਗੂਲਰ ਸੇਵਾਦਾਰਾਂ ਦੇ ਉੱਤੇ ਹੋਣਗੇ ਜਿਹੜੇ ਜਿੰਨਾ ਕਿ ਟਾਸਕ ਫੋਰਸ ਬਣਾਈ ਹੈ ਜਿਹੜੇ ਕਿ ਐਕਸਟਰਾ ਸਿਕਿਉਰਿਟੀ ਨੂੰ ਕਵਰ ਕਰਨਗੇ ਅਤੇ ਬਾਕੀ ਉਹ ਗਾਈਡ ਕਰਨਗੇ ਅਤੇ ਸਾਰਾ ਜਿਹੜਾ ਨਗਰ ਕੀਰਤਨ ਆ ਫਿਰ ਉਹ ਅਸੀਂ 9 ਵਜੇ ਤੋਂ ਲੈ ਕੇ 1:30 ਤੱਕ ਪ੍ਰੈਡੀਅਨ ਪਾਰਕ 'ਤੇ ਐਂਟਰੀ ਕਰਾਂਗੇ
1: ਜਿਹੜੇ ਤੁਸੀਂ ਕਿਹਾ ਕਿ ਉਹ ਇੱਕ ਵੱਖਰੀ ਟਾਸਕ ਫੋਰਸ ਬਣਾਈ ਉਹਨਾਂ ਦੀ ਵੱਖਰੀ ਪਛਾਣ ਹੋਏਗੀ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋਗੇ ਕਿਵੇਂ ਪਤਾ ਲੱਗੇਗਾ
2: ਹਾਂਜੀ ਉਹਦੀ ਇੱਕ ਵੈਸਟ ਬਣਾਈ ਆ ਅਸੀਂ ਜਿੱਥੇ ਪਿੱਛੇ ਲਿਖਿਆ ਹੋਊਗਾ DCC ਵਲੰਟੀਅਰ ਟਾਸਕ ਫੋਰਸ ਅਤੇ ਅਸੀਂ ਸੰਗਤਾਂ ਨੂੰ ਵੀ ਬੇਨਤੀ ਕਰਦੇ ਹਾਂ ਕੈਲਗਰੀ ਟੂਲ 'ਤੇ ਉਹਨਾਂ ਦੇ ਇੰਸਟਰਕਸ਼ਨਸ ਫੋਲੋ ਕਰਨ ਉਹ ਜਿਵੇਂ ਕਿ ਅੱਜ ਕੱਲ੍ਹ ਥੋੜ੍ਹੀ ਸਿਕਿਉਰਿਟੀ ਦੀ ਐਕਸਟਰਾ ਲੋੜ ਆ ਉਸ ਕਰਕੇ ਇਹਨੂੰ ਉਹਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਉਹ ਚੀਜ਼ ਕੀਤੀ ਆ ਵੀ ਪੁਲਿਸ ਦੇ ਨਾਲ ਉਹ ਟਾਸਕ ਫੋਰਸ ਕੰਮ ਕਰੂਗੀ
1: ਭਾਈ ਰਮੇਸ਼ ਸਿੰਘ ਜੀ ਅਸੀਂ ਬਹੁਤ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਸੰਗਤ ਵੈਸੇ ਤਾਂ ਖਿਆਲ ਰੱਖਦੀ ਆ ਫਿਰ ਵੀ ਜਦੋਂ ਇੰਨਾ ਵੱਡਾ ਇਕੱਠ ਹੋਵੇ ਤਾਂ ਕੁਤਾਹੀਆਂ ਸਾਡੇ ਕੋਲ ਹੋ ਜਾਂਦੀਆਂ ਨੇ ਰਸਤੇ ਵਿੱਚ ਆਉਂਦੇ ਹਾਂ
3: ਹਾਂਜੀ
1: ਕਿਹੜੀਆਂ ਚੀਜ਼ਾਂ ਤੁਸੀਂ ਚਾਹੁੰਦੇ ਵੀ ਇਹ ਖਾਸ ਖਿਆਲ ਰੱਖੀਏ ਅਸੀਂ
3: ਜਿਵੇਂ ਜਗਰਾਜ ਨੇ ਕਿਹਾ ਤਾਂ ਵਲੰਟੀਅਰ ਦੇ ਨਿਰਦੇਸ਼ਾਂ ਨੂੰ ਫੋਲੋ ਕਰੋ ਅਤੇ ਜਿਵੇਂ ਘਰਾਂ ਦੇ ਮੋੜ ਦੀ ਜਾਣਾ ਹੈਗਾ ਉੱਥੇ ਯਾਰਡ ਦੇ ਵਿੱਚ ਕਿਸੇ ਦੇ ਨਾ ਤੁਰੋ ਅਤੇ ਜਿਹੜਾ ਪਰੇਡ ਰੂਟ ਹੈ ਉਹਦੇ ਵਿੱਚ ਰਹੋ ਅਤੇ ਅੱਗੇ ਤੁਹਾਨੂੰ ਯਾਦ ਹੋਊਗਾ ਪਹਿਲੀਆਂ 'ਚ ਤਾਂ ਆਪਾਂ ਨੂੰ ਇੱਕ ਪਾਸੇ ਵਾਲੀ ਲੇਨ ਮਿਲਦੀ ਦੂਜੇ ਪਾਸੇ ਟ੍ਰੈਫਿਕ ਚੱਲਦੀ ਹੁਣ ਦੋਨੇ ਪਾਸੇ ਆਪਣੇ ਫਾਲਕਨ ਇੱਥੇ ਦੋਨੇ ਪਾਸੇ ਬੰਦ ਹੋਊਗਾ ਸੋ ਤੁਸੀਂ ਉਹ ਪਰੇਡ ਰੂਟ ਦੇ ਵਿੱਚ ਰਹੋ DCC 1 ਜਿਵੇਂ ਇਹਨੇ ਫਲੋਟ ਕਿਹਾ ਉਹ ਮਹਾਰਾਜ ਜਿਹੜਾ ਫਲੋਟ ਹੈਗਾ ਅਤੇ ਉੱਥੇ ਵੀ ਆਪਾਂ

0: ਮੱਥਾ ਟੇਕਣਾ ਧੱਕਾ ਨਹੀਂ ਕਿਸੇ ਨੂੰ ਮਾਰਨਾ ਤੇ ਬੜੇ ਸ਼ਰਧਾ ਜਿਹੜੇ ਬਾਕੀ ਵੀ ਫਲੋਰ ਉੱਥੇ ਵੀ ਕਿਸੇ ਦੇ ਢਾਡੀ ਬਾਰਾਂ ਲੱਗੀਆਂ ਹੋਣੀਆਂ ਕਿਸੇ ਤੇ ਕੀਰਤਨ ਚੱਲਦਾ ਹੋਣਾ ਤੁਸੀਂ ਵੰਡ ਕੇ ਸਾਰੇ ਪਾਸੇ ਤੁਰੋ ਹਨਾ ਤਾਂ ਕਿ ਉਹ ਸੋਹਣਾ ਲੱਗੇ ਕਈ ਵਾਰੀ ਜਿਹੜੇ ਪਿਛਲੇ ਫਲੋਰ ਹੁੰਦੇ ਉਹ ਖਾਲੀ ਰਹਿ ਜਾਂਦੇ ਹੈਗੇ ਆ ਤੇ ਬਾਕੀ ਗਾਰਬੇਜ ਵਾਲੇ ਜਿਵੇਂ ਦੱਸਿਆ ਇਹਨਾਂ ਨੇ ਪਿੱਛੇ ਹੋਣੇ ਨੇ ਪਰ ਤੁਸੀਂ ਆਪਣੀ ਵੀ ਜ਼ਿੰਮੇਵਾਰੀ ਸਮਝੋ ਤੇ ਵੀ ਇੱਥੇ ਗਾਰਬੇਜ ਵਗੈਰਾ ਇੱਧਰ ਉੱਧਰ ਜਿਹੜਾ ਨਾ ਸੁੱਟਿਆ ਜਾਵੇ ਤਾਂ ਚੰਗੀ ਗੱਲ ਹੈਗੀ ਤੇ ਫੂਡ ਵੇਸਟੇਜ ਦਾ ਤਾਂ ਮੇਰੇ ਹਾਲ ਮੈਂ ਕਹਿ ਦਿੱਤਾ
1: ਬਿਲਕੁਲ ਭਾਈ ਜਗਰਾਜ ਸਿੰਘ ਜੀ ਵਾਸ਼ਰੂਮ ਵਗੈਰਾ ਹੋਣਗੇ ਰਸਤੇ ਵਿੱਚ
2: ਹਾਂਜੀ ਵਾਸ਼ਰੂਮ ਜਗ੍ਹਾ ਜਗ੍ਹਾ ਤੇ ਰੱਖੇ ਹੋਏ ਆ ਤੇ ਗੁਰੂ ਘਰ ਦੇ ਵਿੱਚ ਵੀ ਹੈਗੇ ਆ ਤੇ ਗਾਹਾਂ ਰੇਡੀਓ ਪਾਕਸ਼ ਤਾਂ ਹੈਗੇ ਆ ਵੀ ਤੇ ਆਲਮੋਸਟ ਜਿਵੇਂ ਕਿ ਸ਼ੈਲਾਂ ਉੱਥੇ ਵੀ ਆ ਯਾਨੀ ਕਿ ਅਲੱਗ ਅਲੱਗ ਸਪੋਟਸ ਹੈਗੇ ਆ ਉਹ ਜੇ ਕਿਸੇ ਨੂੰ ਲੋੜ ਆ ਤੇ ਗੁਰੂ ਘਰ ਦੀ ਸਾਈਟ ਤੇ ਵੀ ਅਸੀਂ ਪਾਵਾਂਗੇ ਜਿਹੜੇ ਕਿ ਮੈਪ ਡਿਜ਼ਾਇਨਿੰਗ ਹੈ ਉੱਥੇ ਵੀ ਪੁਆਇੰਟ ਕੀਤਾ ਹੋਊਗਾ ਵੀ ਇੱਥੇ ਵਾਸ਼ਰੂਮਸ ਹੈਗੇ ਆ
1: ਜਿਹੜਾ ਸਾਡਾ ਸਿਸਟਮ ਹੈ ਕੈਨੇਡਾ ਦਾ ਅਲਬਰਟਾ ਦਾ ਖਾਸ ਤੌਰ ਤੇ ਕਿ ਮੌਸਮ ਪਤਾ ਨਹੀਂ ਕਦੋਂ ਕਿਹੜੇ ਵੇਲੇ ਗਰਮ ਹੋ ਜਾਏ ਤੇ ਹੋਰ ਜ਼ਿਆਦਾ ਟੈਂਪਰੇਚਰ ਡਾਊਨ ਹੋ ਜਾਏ ਬਾਰਿਸ਼ ਆ ਜਾਏ ਤੇ ਕਈ ਵਾਰੀ ਇੰਨੀ ਸੰਗਤ ਦੇ ਵਿੱਚ ਕਿਸੇ ਨੂੰ ਕੋਈ ਨਹੀਂ ਕਿਸੇ ਨੇ ਇੰਨੀ ਵਾਕ ਕੀਤੀ ਹੁੰਦੀ ਤੇ ਕਈ ਵਾਰੀ ਥੋੜਾ ਬਹੁਤਾ ਹੈਲਥ ਦਾ ਕੋਈ ਇਸ਼ੂ ਹੋ ਜਾਂਦਾ ਉਹਦੇ ਲਈ ਫਿਰ ਕੀ ਹੈਗਾ ਜੀ ਤੁਸੀਂ ਦੱਸਿਆ ਵੈਸੇ EMS ਦਾ ਤਾਂ ਸੰਪਰਕ ਕਿਹਦੇ ਨਾਲ ਕਰਨਾ ਜਿਹੜੇ ਸਾਡੇ ਵਾਲੰਟੀਅਰ ਹੈਗੇ ਉਹਨਾਂ ਨਾਲ
2: ਹਾਂਜੀ ਜਿਹੜੇ ਸਪੈਸ਼ਲ ਸਾਡੇ ਵਾਲੰਟੀਅਰਸ ਇੱਕ ਟੀਮ ਬਣਾਈ ਹੋਈ ਹੈ ਜਿਹੜੀ ਕਿ ਨਗਰ ਕੀਰਤਨ ਦੇ ਵਿੱਚ ਅਲੱਗ ਅਲੱਗ ਜਗ੍ਹਾ ਤੇ ਹੋਣਗੀਆਂ ਤੇ ਉੱਥੇ ਜਾ ਕੇ ਉਹਨਾਂ ਨੂੰ ਕੰਟੈਕਟ ਕਰੇ ਜਾਂ ਕਿਸੇ ਵੀ ਸਾਡੀ ਟਾਸਕ ਫੋਰਸ ਆ ਜਾਂ DCC ਵਾਲੰਟੀਅਰਸ ਹੈ ਕਿਸੇ ਨੂੰ ਵੀ ਕਰ ਸਕਦੇ ਆ ਵਾਕੀ ਟਾਕੀਜ਼ ਉਹਨਾਂ ਕੋਲ ਹੋਣਗੀਆਂ ਪ੍ਰੋਪਰ ਉਹ ਫਿਰ ਪ੍ਰੋਪਰ ਉਹਨਾਂ ਨੂੰ ਗਾਈਡ ਕਰਕੇ ਉਸ ਤੱਕ ਪਹੁੰਚਾ ਦੇਣਗੇ ਜੇ EMS ਦੀ ਲੋੜ
1: ਪੈਂਦੀ ਸਿੰਘ ਇਹ ਵੀ ਦੇਖਿਆ ਕਈ ਵਾਰੀ ਕੋਈ ਨਾ ਹੁਣ ਸਮਾਂ ਵੀ ਉਹੋ ਜਿਹਾ ਆ ਗਿਆ ਹਾਲਾਤ ਉਹੋ ਜਿਹਾ ਬਣੇ ਹੋਏ ਨੇ ਰਾਜਨੀਤਿਕ ਤੌਰ ਤੇ ਵੀ ਆਪਾਂ ਗੱਲ ਕਰਦੇ ਹਾਂ ਵੀ ਕਈ ਵਾਰੀ ਕੋਈ ਬਹਿਸ ਵਾਲਾ ਚੱਕਰ ਵੀ ਬਣ ਜਾਂਦਾ ਹੋਰ ਭਾਈਚਾਰਿਆਂ ਦਾ ਕਈ ਵਾਰੀ ਕੋਈ ਉਹੋ ਜਿਹਾ ਆ ਹੀ ਜਾਂਦਾ ਕੋਈ ਨਸ਼ੇ ਦੇ ਅਧੀਨ ਹੈ ਜਾਂ ਕੋਈ ਹੋਰ ਹੈ ਤੇ ਫਿਰ ਕਿਵੇਂ ਅਵਾਰਡ ਕੀਤਾ ਜਾਵੇ ਉਸ ਸਿਚੁਏਸ਼ਨ
0: ਪਹਿਲੀ ਗੱਲ ਤਾਂ ਵੀ ਆਪਣਾ ਦੇਖੋ ਮੈਂ ਜਿਵੇਂ ਕਿ ਧਾਰਮਿਕ ਇੱਥੇ ਨਿਮਰਤਾ ਹੀ ਚੰਗੀ ਲੱਗਦੀ ਆ ਜੇ ਕੋਈ ਤੁਹਾਡੇ ਨਾਲ ਉੱਚੀ ਬੋਲਣ ਲਈ ਵੀ ਕੋਸ਼ਿਸ਼ ਕਰਦਾ ਤਾਂ ਉਹਨੂੰ ਉਸੇ ਲਹਿਜੇ ਦੇ ਵਿੱਚ ਨਾ ਉਹਨੂੰ ਡੀਲ ਕਰੋ ਪਿਆਰ ਦੇ ਨਾਲ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਨਹੀਂ ਤਾਂ ਫਿਰ ਆਪਣੇ ਕੋਲ ਸਿਕਿਉਰਿਟੀ ਦਾ ਪ੍ਰਬੰਧ ਹੈਗਾ ਪੁਲਿਸ ਵੀ ਹੋਊਗੀ ਪੁਲਿਸ ਦਾ ਰਿਐਕਸ਼ਨ ਬੜਾ ਫਾਸਟ ਹੁੰਦਾ ਉੱਥੇ ਤੇ ਈਵਨ ਜਿਹੜੇ ਵਲੰਟੀਅਰ ਉਹਨਾਂ ਦੇ ਜਿਹੜੇ ਲੀਡ ਹੋਣਗੇ ਲੀਡ ਦੀ ਜਿਹੜੀ ਆ ਜਿਹੜਾ ਰਾਬਤਾ ਪੁਲਿਸ ਦੇ ਨਾਲ ਵੀ ਹੋਊਗਾ ਸਿਕਿਉਰਿਟੀ ਦੇ ਨਾਲ ਵੀ ਹੋਊਗਾ ਸੋ ਉਹਨੂੰ ਪਿਆਰ ਭਾਵਨਾ ਦੇ ਨਾਲ ਆਪਾਂ ਡੀਲ ਕਰਨਾ ਇੱਕ ਅੱਧਾ ਹੀ ਹੁੰਦਾ ਕੋਈ ਆ ਜਾਵੇ ਇਹੋ ਜਿਹਾ ਤੇ ਬਸ ਉਹਨੂੰ ਆਪਾਂ ਰਿਐਕਟ ਨਹੀਂ ਕਰਨਾ ਉਹਨੂੰ ਉਸੇ ਲਹਿਜੇ ਦੇ ਵਿੱਚ
1: ਠੀਕ ਹੈ ਜੀ ਹਾਂ ਭਾਈ ਜਗਰਾਜ ਸਿੰਘ ਜੀ ਕੋਈ ਡਰੈਸ ਦਾ ਵੀ ਹੈ ਕਿ ਸੰਗਤ ਕਿਸ ਤਰ੍ਹਾਂ ਦਾ ਡਰੈਸ ਅਪ ਹੋ ਕੇ ਆਵੇ ਕੋਈ ਹੈ ਜਾਂ ਵੈਸੇ ਜੋ ਕਿਸੇ ਨੂੰ ਠੀਕ ਲੱਗਦਾ ਜੇ ਜ਼ਾਬਤੇ ਚ ਹੋਵੇ ਜਰਾ ਬਸ ਜੋ ਠੀਕ ਹੈ
2: ਨਹੀਂ ਜੀ ਵੀ ਜਿਵੇਂ ਵੈਸੇ ਮੋਸਟਲੀ ਤਾਂ ਆਪਣੇ ਜਿਹੜੀਆਂ ਕਿ ਨੀਲੀ ਆਪਣੇ ਦਸਤਾਰ ਬੰਨੀ ਹੁੰਦੀ ਹੈ ਜਾਂ ਕੇਸਰੀ ਦਸਤਾਰਾਂ ਹੈਗੀਆਂ ਹਨਾ ਉਹ ਆਪਣੇ ਕੋਡ ਆ ਸੰਗਤ ਨੂੰ ਪਤਾ ਹੀ ਹੈ ਬਾਕੀ ਕੋਈ ਗੁਰੂ ਘਰ ਲਈ ਕੋਈ ਸਪੈਸ਼ਲ ਕੋਡ ਨਹੀਂ ਹੈਗਾ ਵਾ ਹਨਾ
1: ਠੀਕ ਹੈ ਜੀ
2: ਜਿਵੇਂ ਵੀ ਉਹ ਆਪਦਾ ਖੁਸ਼ ਆ ਕੱਪੜੇ ਪਾ ਕੇ ਆ ਸਕਦਾ
1: ਠੀਕ ਹੈ ਜੀ ਕੁਛ
2: ਪ੍ਰੋਪਰ ਡਰੈਸ ਅਪ ਹੋਣ ਵੀ ਇਹ ਨਾ ਹੋਣ ਵੀ ਆਪਣਾ
1: ਨਗਰ ਕੀਰਤਨ ਦਾ
2: ਹਾਂਜੀ ਹਾਂਜੀ ਉਸ ਮਾਹੌਲ ਦੇ ਨਾਲ
1: ਖਾਲਸਾ ਸਾਜਨਾ ਦਿਵਸ ਕੀ ਹੋਰ ਕੋਈ ਗੱਲ ਕਰਨੀ ਚਾਹੋ
0: ਜੀ ਬਾਕੀ ਸਟੇਸ਼ਨ ਤੋਂ ਜਿਵੇਂ ਸੀਨੀਅਰ ਕੋਈ ਆਉਂਦਾ ਉੱਥੇ ਉਹਲੇ ਆਪਣੇ ਗੋਲਫ ਕਾਰਟਾਂ ਦਾ ਪ੍ਰਬੰਧ ਹੋਊਗਾ
1: ਅੱਛਾ ਉਹ ਵੀ
2: ਹਾਂਜੀ
0: ਤੇ ਬਾਕੀ ਜਿਹੜੀ ਸਾਨੂੰ ਪ੍ਰੋਬਲਮ ਆਉਂਦੀ ਹੈ ਵੀ ਜਿਵੇਂ ਟੈਂਟਾਂ ਵਾਲਿਆਂ ਨੂੰ ਫੂਡ ਮੁਹੱਈਆ ਕਰਨਾ ਹੁੰਦਾ ਪਿੱਛੋਂ ਗੁਰਦੁਆਰਾ ਸਾਹਿਬ ਤੋਂ ਲੰਗਰ ਆਉਂਦਾ ਉਹਦੇ ਲਈ ਸਪੈਸ਼ਲ ਗੋਲਫ ਕਾਰਟਾਂ ਹੁੰਦੀਆਂ ਕਈ ਵਾਰੀ ਸੰਗਤ ਜਿੱਦਾਂ ਉਹਨਾਂ ਨੂੰ ਰਾਹ ਨਹੀਂ ਦਿੰਦੀ ਹੈਗੀ ਤੇ ਉਹ ਕਹਿੰਦੇ ਵੀ ਰਹਿੰਦੇ ਵੀ ਨਹੀਂ ਉਹਨਾਂ ਨੂੰ ਲੱਗਦਾ ਵੀ ਖਰੇ ਜਿਹੜੇ ਗੋਲਫ ਕਾਰਟਾਂ ਚਲਾ ਰਹੇ ਫਨ ਲਈ ਤੇਰੇ ਬੰਦੇ ਆ ਇਹੋ ਜਿਹੀ ਗੱਲ ਨਹੀਂ ਹੁੰਦੀ ਉਹ ਸਾਰੇ ਸੇਵਾਦਾਰ ਹੁੰਦੇ ਤੇ ਉਹ ਫੂਡ ਪਹੁੰਚਾਉਣਾ ਵੀ ਜ਼ਰੂਰੀ ਹੁੰਦਾ ਜਾਂ ਜਿਹੜੇ ਸੀਨੀਅਰਸ ਨੇ ਉਹਨਾਂ ਨੂੰ ਨਗਰ ਕੀਰਤਨ ਲੈ ਕੇ ਆਉਣਾ ਛੱਡ ਕੇ ਆਉਣਾ ਉਹ ਤਾਂ ਹੁੰਦੇ ਨੇ ਤੇ ਐਤਕੀ ਅਸੀਂ ਬੜੀ ਸਟ੍ਰਿਕਟਲੀ ਜਿਹੜੇ ਜ਼ਿੰਮੇਵਾਰ ਬੰਦਿਆਂ ਨੂੰ ਸਾਰੀ ਗੋਲਫ ਕਾਰਟਾਂ ਦੀ ਜ਼ਿੰਮੇਵਾਰੀ ਦਿੱਤੀ ਹੈਗੀ ਆ ਸੋ ਤੁਸੀਂ ਥੋੜ੍ਹਾ ਜਿਹਾ ਰਿਸਪੈਕਟ ਕਰੋ ਬਾਕੀ ਜਿਹੜੀ ਮੇਰੇ ਮਨ 'ਚ ਗੱਲ ਆਉਂਦੀ ਹੁੰਦੀ ਵੀ ਜਿਵੇਂ ਸਾਡੇ ਉੱਥੇ ਟੈਂਟ ਲਾਉਂਦੇ ਨੇ ਵੀਰ ਸੇਵਾ ਦਾ ਸੇਵਾ ਕਰਦੇ ਨੇ ਵੈਂਡਰਸ ਨੇ ਸਾਰੇ ਜਾਂ ਜਿਹੜੇ ਸੇਵਾ ਦਾ ਰਾਹ ਦੇ ਵਿੱਚ ਹੁੰਦੇ ਨੇ ਵਲੰਟੀਅਰ ਤੇ ਉਹਨਾਂ ਦਾ ਧੰਨਵਾਦ ਜ਼ਰੂਰ ਕਰਕੇ ਜਾਇਆ ਕਰੋ
1: ਠੀਕ ਹੈ
0: ਹਾਂਜੀ ਬੜੀ ਉਹਨਾਂ ਦੀ ਬੜੀ ਭਾਰੀ ਸੇਵਾ ਹੁੰਦੀ ਨਾ
1: ਮੈਂ ਇੱਕ ਚੀਜ਼ ਹੋਰ ਵੀ ਨੋਟ ਕੀਤੀ ਹੈ ਵੀ ਨਗਰ ਕੀਰਤਨ ਜਦੋਂ ਹੋ ਜਾਂਦਾ ਸਿਰੇ ਚੜ ਜਾਂਦਾ ਅਗਲੇ ਦਿਨ ਦੋ ਦਿਨ ਤਾਂ ਲੱਗੇ ਰਹਿੰਦੇ ਨੇ ਜੀ ਵਾਲੰਟੀਅਰ
0: ਬਿਲਕੁਲ
1: ਤੇ ਈਵਨ ਉਸੇ ਦਿਨ ਸ਼ਾਮ ਨੂੰ ਜਦੋਂ ਸਾਰੇ ਥੱਕ ਜਾਂਦੇ ਨੇ ਜਿਵੇਂ ਕਹਿੰਦੇ ਨੇ ਕਿ ਉਹ ਸਾਰਿਆਂ ਨੂੰ ਕਾਹਲੀ ਹੁੰਦੀ ਕਿ ਜਾਈਏ ਤੇ ਮੈਨੂੰ ਲੱਗਦਾ ਕਿ ਥੋੜਾ ਥੋੜਾ ਯੋਗਦਾਨ ਉਸ ਵੇਲੇ ਸਾਰੇ ਪਾ ਦੇਈਏ
0: ਸਾਰੇ ਪਾਇਆ ਕਰੋ ਹਾਂਜੀ
1: ਤੇ ਉਹ ਕੰਮ ਛੇਤੀ ਨਿਬੜ ਜਾਊਗਾ
0: ਹਰਪਾਲ ਸਿੰਘ ਨੇ ਕਹਿ ਕੇ ਵੀ ਆਪਣੇ ਫਰਾਈਡੇ ਨੂੰ ਵੀ ਅਸੀਂ ਸਫਾਈ ਕਰਨੀ ਸ਼ਾਮ ਨੂੰ ਵੀ ਮੇਕ ਸ਼ੋਰ ਪਾਰਕ ਸਾਰਾ ਵਧੀਆ ਕਲੀਨ ਆ ਤੇ ਬਾਕੀ ਨਗਰ ਕੀਰਤਨ ਤੋਂ ਬਾਅਦ ਸੈਚਰਡੇ ਸ਼ਾਮ ਨੂੰ ਵੀ ਲੇਟ ਤੱਕ ਕਰਨੀ ਹੈਗੀ ਆ ਤੇ ਸੰਡੇ ਨੂੰ ਵੀ ਉੱਥੇ ਸਫਾਈ ਹੋਣੀ ਆ ਹਨਾ
1: ਠੀਕ ਹੈ ਜੀ
0: ਤੇ ਸੈਚਰਡੇ ਜਦੋਂ ਪਾਰਕਸ ਵਾਲੇ ਆਉਂਦੇ ਜਾਂ ਸਿਟੀ ਵਾਲੇ ਆਉਂਦੇ ਉਹ ਕਹਿੰਦੇ ਯਾਰ ਕੀ ਮੈਂ ਸਫਾਤੀ ਵੇਖ ਕੇ ਕਿਵੇਂ ਸਫਾਈ ਕਰਨਗੇ ਪਰ ਜਦੋਂ ਉਹਨਾਂ ਨੂੰ ਪਾਰਕ ਦੇਈਦਾ ਨਾ ਜਿਹੜੀ ਉੱਥੇ ਪਹਿਲਾਂ ਨਿੱਕਾ ਜਿਹਾ ਵੀ ਕੋਈ ਕਚਰੇ ਦਾ ਪੀਸ ਪਿਆ ਹੁੰਦਾ ਉਹ ਵੀ ਚੱਕਿਆ ਜਾਂਦਾ ਯਾਨੀ ਇੰਨਾ ਵਧੀਆ ਸਾਫ਼ ਕਰ ਜਾਂਦੇ ਆ
1: ਠੀਕ ਹੈ ਜੀ ਔਰ ਭਾਈ ਸਾਹਿਬ ਜੀ ਤੁਸੀਂ ਆਏ

0: ਔਰ ਬਹੁਤ ਸ਼ੁਕਰੀਆ ਆਪ ਜੀ ਦਾ ਔਰ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ ਅਸੀਂ ਸਾਰਿਆਂ ਨੇ ਯੋਗਦਾਨ ਪਾਉਣਾ ਹੈ ਜੀ ਸਾਡੀ ਵੀ ਜ਼ਿੰਮੇਵਾਰੀ ਹੈ ਮੀਡੀਆ ਹੁਣ ਦੇ ਨਾਤੇ ਵੀ ਕਿ ਅਸੀਂ ਇਹ ਭਾਈ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੀ
1: ਬਾਕੀ ਸਾਂਝਾ ਟੀਵੀ ਦਾ ਰਣਜੀਤ ਸਿੰਘ ਕੁਲਦੀਪ ਸਿੰਘ ਤੁਹਾਡਾ ਜਿਹੜੀ ਤੁਹਾਡੀ ਚੰਡੀਗੜ੍ਹ ਟੀਮ ਪਿੱਛੇ ਬੈਠੀ ਆ ਬੜਾ ਤਕੜਾ ਸਿਸਟਮ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸੰਗਤਾਂ ਦੇ ਰੂਬਰੂ ਕੀਤਾ ਜੀ
0: ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰੇਡੀਓ ਸੁਰ ਸੰਗਮ ਤੇ ਜੇ ਗੱਲਬਾਤ ਤੁਸੀਂ ਹੁਣੇ ਸੁਣੀ ਜੋ ਕੈਲਗਰੀ ਵਿੱਚ 9 ਮਈ ਨੂੰ ਨਗਰ ਕੀਰਤਨ ਹੋਣ ਜਾ ਰਹੇ ਨੇ ਸ਼ਨਿਚਰਵਾਰ ਨੂੰ ਉਸੇ ਸੰਬੰਧ ਵਿੱਚ ਤੇ ਅਸੀਂ ਇਹ ਵੀ ਦੱਸ ਦਈਏ ਕਿ ਸਾਡੇ ਰੇਡੀਓ ਸੁਰ ਸੰਗਮ ਦੇ ਜਿਹੜੇ ਪਲੇਟਫਾਰਮ ਜ਼ਿਆਦਾ ਹੈਗੇ ਨੇ ਜੀ ਉਹਨਾਂ ਦੇ ਵਿੱਚ ਇਹ ਬ੍ਰੌਡਕਾਸਟ ਕੀਤਾ ਜਾਵੇਗਾ ਲਾਈਵ ਰੇਡੀਓ ਸੁਰ ਸੰਗਮ ਜੋ ਹਰ ਸਾਲ ਅਸੀਂ ਕਰਦੇ ਹਾਂ ਸਾਂਝਾ ਟੀ ਵੀ ਦੇ ਸਹਿਯੋਗ ਨਾਲ ਅਤੇ ਅਸੀਂ ਇਸ ਵਾਰ ਵੀ ਨਗਰ ਕੀਰਤਨ ਦਾ ਪੂਰਾ ਪ੍ਰਸਾਰਣ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਲਈ ਅਤੇ ਲੋਕਲ ਸੰਗਤਾਂ ਜੋ ਅਟੈਂਡ ਨਹੀਂ ਕਰ ਸਕਦੀਆਂ ਉਹਨਾਂ ਲਈ ਪੇਸ਼ ਕਰਾਂਗੇ ਸੋ ਤੁਸੀਂ ਇਸ ਲਈ ਤੁਸੀਂ ਸਾਡਾ ਰੇਡੀਓ ਸੁਰ ਸੰਗਮ ਦਾ ਯੂਟਿਊਬ ਪੇਜ ਜਿਹੜਾ ਹੈ ਸਬਸਕ੍ਰਾਈਬ ਕਰੋ ਰੇਡੀਓ ਸੁਰ ਸੰਗਮ ਸਰਚ ਕਰੋਗੇ ਤੁਹਾਨੂੰ ਬਹੁਤ ਸਾਰੀਆਂ ਵੀਡੀਓਜ਼ ਉੱਥੇ ਮਿਲਣਗੀਆਂ ਉਸ ਨੂੰ ਸਬਸਕ੍ਰਾਈਬ ਕਰ ਲਓ ਅਤੇ ਅਸੀਂ ਆਪ ਜੀ ਲਈ ਇਹ ਪ੍ਰੋਗਰਾਮ ਜਿਹੜਾ ਹੈ ਜੀ ਲਾਈਵ ਪੇਸ਼ ਕਰਾਂਗੇ ਜੀ ਅੱਜ ਦੇ ਪ੍ਰੋਗਰਾਮ ਵਿੱਚ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ ਪ੍ਰੋਗਰਾਮ ਸਮਾਪਤ ਕਰਨ ਦੀ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
3: ਫਲਾਈਟ ਬਹੁਤ ਲੇਟ ਹੋ ਗਈ ਖਾਣ ਲਈ ਬਰਗਰ ਲੈ ਲਈਏ
4: ਨਾ ਜੀ ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ
3: ਮਾੜੇ ਨਖਰੇ ਨਾ ਕਰੋ ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ
4: ਓਹੋ ਤੁਹਾਨੂੰ ਨਹੀਂ ਕਸ਼ਟ ਦੇਣਾ ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ
3: ਸਮੋਸਾ ਹਾਊਸ ਇੰਡੀਅਨ ਕੁਜ਼ੀਨ ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ ਲੰਚ ਐਂਡ ਡਿਨਰ ਵਿੱਚ ਪੂਰੀਆਂ ਛੋਲੇ ਭਟੂਰੇ ਫਿਸ਼ ਟਿੱਕਾ ਚਾਈਨੀਜ਼ ਇੰਡੀਅਨ ਫੂਡ ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਓਪਨ 24 ਆਵਰਸ ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ ਕਾਲ 403-460-4 403-461-6161
5: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
6: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
5: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
6: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
5: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
6: ਦੂਜੀ ਲੋਕੇਸ਼ਨ 117-7771 ਐਵੇਨਿਊ
5: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
6: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
5: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
6: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
5: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
6: 403-835-2222
7: ਓਹੋ ਅੱਜ ਫੇਰ ਨੀ ਲੋਡ ਮਿਲਿਆ
8: ਕੀ ਹੋਇਆ
7: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ
8: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ